0: ਉਪਾਇਆ।
1: ਵਾਹਿਗੁਰੂ ਜੀ ਕਾ
0: ਖਾਲਸਾ ਸ਼ਾਲ ਬਪਰੀ ਏ ਕੌਲਾ ਡਰ
1: ਵਾਹਿਗੁਰੂ ਜੀ ਕੀ ਫਤਿਹ
0: ਮਰਾਇਆ ਸਗਲ ਸਮਗਰੀ ਡਰੇ ਵਿਆਪੀ ਬਿਨ ਡਰ ਕਰਨੇ ਹਾਰਾ ਕਹੁ ਨਾਨਕ ਭਗਤਨ ਕਾ ਸੰਗੀ ਭਗਤ ਸੋਹੇ ਦਰਬਾਰਾ ਮਾਰੂ ਮਹੱਲਾ ਪੰਜਵਾਂ ਪਾਂਚ ਬਰਖ ਕੋ ਅਨਾਥ ਤਰੂ ਬਾਰਕ ਹਰ ਸਿਮਰਤ ਅਮਰ ਅਟਾਰੇ ਪੁੱਤਰ ਹੇਤ ਨਾਰਾਇਣ ਕਹਿਓ ਜਮ ਕੰਕਰ ਮਾਰ ਬਿਦਾਰੇ ਮੇਰੇ ਠਾਕੁਰ ਕਿਤੇ ਅਗਣ ਤੇ ਉਦਾਰੇ ਮੋਹਦੀਨ ਅਲਪ ਮਤ ਨਿਰਗੁਣ ਭਰਿਓ ਸ਼ਰਨ ਦੁਆਰੇ ਰਹਾਓ ਬਾਲਮੀਕ ਸੁਪਚਾਰੋ ਤਰਿਓ ਬਦਕ ਤਰੇ ਵਿਚਾਰੇ ਏਕ ਨਿਮਕ ਮਨ ਮਾਹੇ ਅਰਾਧਿਓ ਗਜ ਪਤ ਪਾਰ ਉਤਾਰੇ ਕੀਨੀ ਰੱਖਿਆ ਭਗਤ ਪ੍ਰਹਲਾਦੇ ਹਰਨਾਕਸ਼ ਨਖੇ ਬੇਦਾਰੇ ਬਿਦਰ ਦਾਸੀ ਸੁਤ ਭਿਓ ਪਨੀਤਾ ਸਗਲੇ ਕੁਲ ਉਜਾਰੇ ਕਵਣ ਪਰਾਧ ਬਤਾਓ ਆਪਣੇ ਮਿਥਿਆ ਮੋਹ ਮਗਨਾਰੇ ਆਇਓ ਸਾਮ ਨਾਨਕ ਓਟ ਹਰ ਕੀ ਲੀਜੇ ਪੂਜਾ ਪਸਾਰੇ ਮਾਰੂ ਮਹੱਲਾ ਪੰਜਵਾਂ ਵੇਤਨ ਵੇਤ ਪਰਮਿਓ ਬਹੁਪਾਤੀ ਅਨਕ ਜਤਨ ਕਰਤਾਏ ਜੋ ਜੋ ਕਰਮ ਕੀਏ ਹਉ ਹਉ ਮੈਂ ਤੇ ਪਏ ਅਜਾਏ ਅਵਰ ਦਿਨ ਕਾਹੂ ਕਾਜ ਨਾ ਲਾਏ ਸੋ ਦਿਨ ਮੋਕੋ ਦੀਜੇ ਪ੍ਰਭ ਜੀਓ ਜਾ ਦਿਨ ਹਰ ਜਸ ਗਾਏ ਰਹਾਓ ਪੁੱਤਰ ਕਲਤਰ ਗ੍ਰਹਿ ਦੇਖ ਪਸਾਰਾ ਇਸ ਹੀ ਮੈਂ ਉਰਜਾਏ ਮਾਇਆ ਮਦ ਚਾਗ ਪਏ ਉਦ ਮਤ ਹਰ ਹਰ ਕਬ ਹੂੰ ਨਾ ਗਾਏ

0: ਸਭ
1: ਗੁਰ ਕੈ ਸ਼ਬਦੇ
0: ਕੋਈ ਨਾਉ ਨਾ ਜਾਣੇ
1: ਗੁਰਮਤਿ
0: ਨਿਰਾ ਵਾਹਿਗੁਰੂ
1: ਸੱਚਾ ਵਖਰ ਨਾਮ
0: ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
1: ਨਾਮ ਸੰਸਾਰ ਹੈ
0: ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ
1: ਸਾਚੀ ਸੰਗਤ
0: ਹਉ ਤੁਧ ਧਿਆਈ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ

0: ਰਤਨਾ ਖੇਵ ਟੋ
1: ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ
0: ਜਗ ਫਾਤਾ
1: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ
0: ਸਤਿਗੁਰੂ।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨ੍ਹਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤਾਵਨ ਕਾਜ ਸਦਕਾ ਸਰਬ ਸੁਖ ਹੋਵੇ।

ਆਪਣੇ ਸੇਵਕ ਪਰਿਵਾਰਾਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖ ਕੇ ਸਤਿਗੁਰੂ ਜੀ ਆਪ ਜੀ ਨੇ ਆਪਣੇ ਪਾਵਨ ਸਥਾਨਾਂ ਵਿਖੇ ਸੇਵਾਵਾਂ ਲਈਆਂ ਹਨ। ਉਦਮ ਮਤ ਪ੍ਰਵੰਤਰ ਜਾਮੀ ਜਿਉਂ ਪ੍ਰੇਰੇ ਤਿਉਂ ਕਰਨਾ ਜੋ ਨਟੂਆ ਤੰਤ ਬਜਾਵੈ ਤੰਤੀ ਤਿਉਂ ਵਾਜੇ ਜੰਤ ਜਨਾਂ ਦੇ ਮਹਾਂਵਾਕ ਅਨੁਸਾਰ ਆਪ ਜੀ ਦੀ ਪ੍ਰੇਰਨਾ ਅਤੇ ਉਦਮ ਦਾ ਸਦਕਾ ਆਪ ਜੀ ਦੇ ਸੇਵਕ ਪਰਿਵਾਰ ਸਰਦਾਰ ਗੁਰਸਿਮਰਨ ਸਿੰਘ ਬੀਬੀ ਅੰਮ੍ਰਿਤਪਾਲ ਕੌਰ ਅਤੇ ਬੇਟੀ ਸਿਮਰਤ ਕੌਰ ਸਮੂਹ ਪਰਿਵਾਰ ਵੱਲੋਂ ਸਤਿਗੁਰੂ ਜੀ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਸਤਿਗੁਰੂ ਜੀ ਆਪ ਜੀ ਦੇ ਪਾਵਨ ਸਥਾਨ ਵਿਖੇ ਸ਼ਾਮ ਦੇ ਸਮੇਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਗੁਰੂ ਕੇ ਲੰਗਰਾਂ ਦੀ ਅਤੇ ਦੀਵਾਨ ਦੀ ਸੇਵਾ ਪਿਆਰ ਤੇ ਸ਼ਰਧਾ ਦੇ ਨਾਲ ਨਿਭਾ ਰਹੇ ਹਨ। ਕਿਰਪਾ ਕਰਨੀ ਸਤਿਗੁਰੂ ਜੀ ਸੇਵਕ ਪਰਿਵਾਰ ਵੱਲੋਂ ਕੀਤੀ ਹੋਈ ਸੇਵਾ ਦਰ ਪ੍ਰਵਾਨ ਕਰਦੇ ਹੋਏ ਸਤਿਗੁਰੂ ਜੀ ਸੇਵਕ ਪਰਿਵਾਰ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣੇ ਚੜ੍ਹਦੀਆਂ ਕਲਾ ਪ੍ਰਦਾਨ ਕਰਨੀਆਂ ਹਰ ਮੈਦਾਨੇ ਫਤਿਹ ਕਰਨੀ ਦੁੱਖਾਂ ਕਲੇਸ਼ਾਂ ਵਿਘਨਾਂ ਦਾ ਨਾਸ ਕਰਨਾ ਰਹਿਮਤਾਂ ਕਰਕੇ ਸਤਿਗੁਰੁ ਜੀ ਸਦਾ ਆਪਣੇ ਪਾਵਨ ਚਰਨਾਂ ਨਾਲ ਜੋੜ ਕਰਕੇ ਸੇਵਕ ਪਰਿਵਾਰ ਨੂੰ ਸਤਿਗੁਰੁ ਜੀ ਆਪਣੀਆਂ ਬਖਸ਼ਿਸ਼ਾਂ ਨਾਲ ਨਿਵਾਜਦੇ ਰਹਿਣਾ ਬੇਟੀ ਸਿਮਰਤ ਕੌਰ ਦੇ ਸਿਰ ਤੇ ਮਿਹਰ ਭਰੇ ਹੱਥ ਰੱਖ ਕੇ ਲੰਬੀਆਂ ਲੰਬੀਆਂ ਉਮਰਾਂ ਬਖਸ਼ਣੀਆਂ ਮਾਤਾ ਪਿਤਾ ਦੇ ਆਗਿਆਕਾਰ ਦੇਸ਼ ਕੌਮ ਦਾ ਪਿਆਰ ਉੱਚ ਵਿਦਿਆ ਦੇ ਦਾਨ ਬਖਸ਼ਿਸ਼ ਕਰਨੇ ਇਸੇ ਤਰ੍ਹਾਂ ਆਪ ਜੀ ਦੇ ਦਰ ਘਰ ਦੇ ਸੇਵਕ ਪਰਿਵਾਰ ਸਵਰਗਵਾਸੀ ਸਰਦਾਰ ਹਰਪਾਲ ਸਿੰਘ ਜੀ ਬੀਬੀ ਮਨਜੀਤ ਕੌਰ ਦੇ ਸਪੁੱਤਰ ਸਰਦਾਰ ਚਰਨਪ੍ਰੀਤ ਸਿੰਘ ਬੀਬੀ ਸੁਖਵਿੰਦਰ ਕੌਰ ਵੱਲੋਂ ਆਪਣੇ ਬੇਟੇ ਕਾਕਾ ਅਨਮੋਲ ਸਿੰਘ ਸਿੱਧੂ ਦੇ 18ਵੇਂ ਜਨਮ ਦਿਨ ਦੀ ਖੁਸ਼ੀ ਵਿੱਚ ਸਤਿਗੁਰੂ ਜੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਰਤਨ ਤੇ ਗੁਰੂ ਕੇ ਲੰਗਰਾਂ ਦੀ ਸੇਵਾ ਪਿਆਰ ਤੇ ਸ਼ਰਧਾ ਨਾਲ ਨਿਭਾਈ ਜਾ ਰਹੀ ਹੈ। ਬੱਚੇ ਦੇ ਨਾਨਾ ਸਰਦਾਰ ਅਮਰਜੀਤ ਸਿੰਘ ਜੀ ਨਾਨੀ ਬੀਬੀ ਹਰਜਿੰਦਰ ਕੌਰ ਨਾਗਰਾ ਪਰਿਵਾਰਾਂ ਵੱਲੋਂ ਰਲ ਮਿਲ ਕੇ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ। ਕਿਰਪਾ ਕਰਨੀ ਸੇਵਕ ਪਰਿਵਾਰਾਂ ਵੱਲੋਂ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਬੱਚੇ ਬੇਟੇ ਕਾਕਾ ਅਨਮੋਲ ਸਿੰਘ ਸਿੱਧੂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖ ਕੇ

ਭਰਿਆ ਹੱਥ ਰੱਖਣਾ, ਦੁੱਖਾਂ ਕਲੇਸ਼ਾਂ ਵਿਘਨਾਂ ਦਾ ਨਾਸ ਕਰਨਾ, ਸਤਿਗੁਰੂ ਚੜ੍ਹਦੀ ਕਲਾ ਪ੍ਰਦਾਨ ਕਰਨੀ, ਗੁਰਸਿੱਖੀ ਦੀ ਦਾਤ ਝੋਲੀ ਵਿੱਚ ਪਾਉਣੀ, ਹਰ ਮੈਦਾਨੇ ਫਤਿਹ ਕਰਨੀ, ਅੰਗ ਸੰਗ ਸਹਾਈ ਹੋਣਾ ਜੀ। ਇਸੇ ਤਰ੍ਹਾਂ ਆਪ ਜੀ ਦੇ ਦਰ ਘਰ ਦੇ ਸੇਵਕ ਸਰਦਾਰ ਗੁਰਮੇਲ ਸਿੰਘ ਜੀ, ਬੀਬੀ ਮਹਿੰਦਰ ਕੌਰ ਸ਼ੇਰਗਿੱਲ, ਜਿਨ੍ਹਾਂ ਦੇ ਸਪੁੱਤਰ ਸਰਦਾਰ ਸਰਪ੍ਰੀਤ ਸਿੰਘ ਸ਼ੇਰਗਿੱਲ, ਬੀਬੀ ਰਾਜਦੀਪ ਕੌਰ ਸ਼ੇਰਗਿੱਲ ਵੱਲੋਂ ਆਪਣੀ ਬੇਟੀ ਮਿਹਰ ਕੌਰ ਸ਼ੇਰਗਿੱਲ ਦੇ 12ਵੇਂ ਜਨਮ ਦਿਨ ਦੀ ਖੁਸ਼ੀ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਰਤਨ ਤੇ ਗੁਰੂ ਕੇ ਲੰਗਰਾਂ ਦੀ ਸੇਵਾ ਆਪ ਜੀ ਦੇ ਪਾਵਨ ਸਥਾਨਾਂ ਵਿਖੇ ਪਿਆਰ ਤੇ ਸ਼ਰਧਾ ਦੇ ਨਾਲ ਨਿਭਾਈ ਜਾ ਰਹੀ ਹੈ। ਬੱਚੀ ਮਿਹਰ ਕੌਰ ਸ਼ੇਰਗਿੱਲ ਦੇ ਨਾਨਾ ਸਰਦਾਰ ਅਜੀਤ ਸਿੰਘ ਜੀ ਧਾਲੀਵਾਲ, ਨਾਨੀ ਬੀਬੀ ਮਨਜੀਤ ਕੌਰ ਧਾਲੀਵਾਲ, ਸੇਵਕ ਪਰਿਵਾਰਾਂ ਨੇ ਸਤਿਗੁਰ ਜੀ ਰਲ ਮਿਲ ਕੇ ਸੇਵਾ ਮਾਲੀ ਹਨ। ਕਿਰਪਾ ਕਰਨੀ, ਰਹਿਮਤ ਕਰਨੀ ਸੇਵਕ ਪਰਿਵਾਰਾਂ ਦੇ ਸਿਰ ਤੇ, ਸਦਾ ਮੇਰ ਭਰਿਆ ਹੱਥ ਰੱਖ ਕੇ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਆਪਣੇ ਪਾਵਨ ਚਰਨਾਂ ਨਾਲ ਜੋੜ ਕਰਕੇ ਆਪਣੀਆਂ ਸੇਵਾਵਾਂ ਲੈਂਦੇ ਰਹਿਣਾ। ਸੇਵਕਾਂ ਦੀਆਂ ਝੋਲੀਆਂ ਸਦਾ ਆਪਣੀਆਂ ਬਖਸ਼ਿਸ਼ਾਂ ਨਾਲ ਭਰਨੀਆਂ ਜੀ। ਬੱਚੀ ਮੇਹਰ ਕੌਰ ਸ਼ੇਰਗਿੱਲ ਦੇ ਸਿਰ ਤੇ ਮੇਹਰ ਭਰੇ ਹੱਥ ਰੱਖਣੇ, ਲੰਬੀਆਂ ਲੰਬੀਆਂ ਉਮਰਾਂ, ਮਾਤਾ ਪਿਤਾ ਦੇ ਆਗਿਆਕਾਰ, ਦੇਸ਼ ਕੌਮ ਦਾ ਪਿਆਰ, ਉੱਚ ਵਿਦਿਆ ਦੇ ਦਾਨ, ਗੁਰਸਿੱਖੀ ਦੀ ਦਾਤ ਝੋਲੀ ਵਿੱਚ ਪਾਉਣੀ ਜੀ। ਕਿਰਪਾ ਕਰਨੀ, ਗੁਰੂ ਗਰੀਬ ਨਵਾਜ ਪਿਤਾ ਜੀ ਓ

ਆਪਣੀ ਸਾਹਿਬ ਦੇ ਪਾਠ ਦੀ ਸੇਵਾ ਹੋਈ ਹੈ, ਕਿਰਪਾ ਕਰਨੀ, ਰਹਿਮਤ ਕਰਨੀ ਸਤਿਗੁਰ ਜੀ, ਸੇਵਕ ਪਰਿਵਾਰ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣੇ ਸਤਿਗੁਰ ਜੀ, ਓ ਸਵਰਗਵਾਸੀ ਸਰਦਾਰ ਰੂਪ ਸਿੰਘ ਜੀ ਨੂੰ ਸਦਾ ਆਪਣੇ ਚਰਨਾਂ ਚ ਨਿਵਾਸਾ ਬਖਸ਼ਣਾ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦੇ ਬਲ ਬਖਸ਼ਿਸ਼ ਕਰਨੇ, ਪਰਿਵਾਰ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣੇ ਸਤਿਗੁਰ ਜੀ, ਓ ਸਹਿਜ ਧੀਰਜ ਅਡੋਲਤਾ ਬਖਸ਼ਣੀ, ਨਾਮ ਬਾਣੀ ਦਾ ਸਹਾਰਾ ਬਖਸ਼ਣਾ, ਦੁੱਖਾਂ ਕਲੇਸ਼ਾਂ ਵਿਘਨਾਂ ਦਾ ਨਾਸ਼ ਕਰਨਾ ਸਤਿਗੁਰ ਜੀ, ਚੜ੍ਹਦੀ ਕਲਾ ਪ੍ਰਦਾਨ ਕਰਨੀ ਗੁਰੂ ਗਰੀਬ ਨਿਵਾਜ ਪਿਤਾ ਜੀ, ਸਾਰੇ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਭੇਟ ਕੀਤੇ ਹਨ, ਅੰਗੀਕਾਰ ਕਰਨੇ, ਸੇਵਕਾਂ ਨੂੰ ਇੱਜ਼ਤ ਪਤਮਾਨ ਸਤਿਕਾਰ ਬਖਸ਼ਿਸ਼ ਕਰਨੇ ਜੀ, ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਸ਼੍ਰੀ ਰਹਿਰਾਜ ਸਾਹਿਬ ਜੀ ਦੇ ਪਾਠ ਹੋਏ ਹਨ, ਕਿਰਪਾ ਕਰਨੀ ਸਤਿਗੁਰ ਜੀ, ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ

ਕਰਨੀ, ਸੇਵ ਪਰਿਵਾਰਾਂ ਦੀਆਂ ਚੜ੍ਹਦੀਆਂ ਕਲਾ ਪ੍ਰਦਾਨ ਕਰਨੀਆਂ, ਇਸੇ ਤਰ੍ਹਾਂ ਚਰਨਾਂ ਨਾਲ ਜੋੜ ਕਰਕੇ ਸਤਿਗੁਰੂ ਜੀ ਸਦਾ ਸੇਵਾਵਾਂ ਲੈਂਦੇ ਰਹਿਣਾ, ਰਹਿਮਤਾਂ ਕਰਨੀਆਂ, ਕਾਰਜਾਂ ਨੂੰ ਨਿਰਵਿਘਨਤਾ ਸਹਿਤ ਸੰਪੂਰਨ ਕਰਨਾ ਜੀ। ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ।

0: ਇਤੇ ਮਿੱਤਰ ਕਰਿਓ ਸਾਧਨ ਢੋਈ ਨਾਲ ਹੈ ਵਾਢੀ ਕਿਉਂ ਤੇਰੇ ਹੋ ਮੈਂਡਾ ਮਨ ਤਥਾ ਆਪਣੇ ਪ੍ਰਨਾਲ ਹੋ ਕੋਲ ਕਮਾਈ ਕੁਨੀਏ ਕੀਤੀ ਹਿਕ ਪੁਰਨ ਨਿਹਾਲ ਹਾਵ
1: ਸਰਵਣ ਕਰਦੇ ਹਾਂ
0: ਸ਼ਾਮ
1: ਨੂੰ 7 ਵਜੇ
0: ਜਾਣੀ
1: ਹੋਮੇ
0: ਨਾਨਕ ਨਾ ਹੋ ਨਾ ਵਿਛੜੈ ਤਨ ਸੱਚੀ।

ਨਾਮ ਮਾਰੂ ਮਹੱਲਾ ਪੰਜਵਾਂ। ਜੀਵਨ ਸਫਲ ਜੀਵਨ ਸੁਣ ਹਰ ਜਪ ਜਪ ਸਦ ਜੀਵਨਾ ਰਹੋ। ਪੀਵਨਾ ਜਿਤ ਮਨ ਪਾਵੇ ਨਾਮ ਅੰਮ੍ਰਿਤ ਰਸ ਪੀਵਨਾ, ਖਾਵਣਾ ਜਿਤ ਭੁੱਖ ਨਾ ਲਾਗੇ ਸੰਤੋਖ ਸਦਾ ਤ੍ਰਿਪਤਾਵਨਾ। ਤ੍ਰਿਪਤੀ ਤ੍ਰਿਪਤੀ ਵਾਹਨ ਭੇਣ ਪਹਿਨਣ ਰੁੱਖ ਪਤ ਪਰਮੇਸ਼ਵਰ ਫੇ ਨਾਗੇ ਨਹੀਂ ਤੀਵਨਾ ਭੋਗਨਾ ਮਨ ਮਦੇ ਹਰ ਰਸ ਸਤ ਸੰਗਤ ਮਹਿ ਲੀਵਨਾ।

0: ਸਤਿ ਗੁਰ ਪੈਂਦੇ ਗੁਰਮੁਖ ਸੁਰਤ ਸਮਾਈ ਹੈ ਕੋੜ ਮੁਖੀ ਠੱਗੀ ਠਗਵਾੜੀ ਜੋਵਾੜੀ ਉਜਾੜੀ ਨਾ ਬਿਨਾ ਕਿਸਾ ਨਾ ਲਾਗੇ ਹਰ ਬਿਸਰਿਆ ਦੁੱਖ ਪਾਈ ਹੈ ਜੀਵਨ ਹਰ ਸਿਰਬਾਈ ਹੈ ਜਾਣੇ ਪੂਜੇ ਸ਼ਬਦ ਕਮਾਈ ਹੈ ਇੱਕ ਤੀਰਥ ਨਾਵੇ ਅੰਧ ਨ ਖਾਵੇ ਇੱਕ ਅਗਨ ਜਲਾਵੇ ਦੇਹ ਖਪਾਵੇ ਰਾਮ ਨਾ ਬਿਨ ਮੁਕਤ ਨਾ ਹੋਈ ਕੀਤ ਬੇਦ ਪਾਰ ਲੰਘਾਈ ਹੈ ਗੁਰਮਤਿ ਛੋੜੇ ਉਜੜ ਜਾਈ ਮਨਮੁਖ ਰਾਮ ਨਾ ਜਪੇ ਅਵਾਈ ਪਚ ਪਚ ਬੂੜੈ ਕੂੜ ਕਮਾਵੇ ਕੂੜ ਕਾਲ ਬੇਰਾਈ ਹੈ ਹੁਕਮੇ ਆਵੇ ਹੁਕਮੇ ਜਾਵੇ ਬੂਜੇ ਹੁਕਮ ਸੋ ਸਾਜ ਸਮਾਵੇ ਨਾਨਕ ਸਾਚ ਮਿਲੇ ਮਨ ਪਾਵੇ ਗੁਰਮੁਖ ਕਾਰ ਕਮਾਈ ਹੈ ਮਾਰੂ ਮਹਲਾ ਪਹਿਲਾ ਆਪੇ ਕਰਤਾ ਪੁਰਖ ਵਿਦਾਤਾ ਜਿਨ ਆਪੇ ਆਪੋ ਪਾਏ ਪਛਾਤਾ ਆਪੇ ਸਤਿਗੁਰ ਆਪੇ ਸੇਵਕ ਆਪੇ ਸੇਟੋ ਪਾਈ ਹੈ ਆਪੇ ਨੇੜੇ ਨਾਹੀ ਦੂਰੇ ਬੂਝੇ ਗੁਰਮੁਖ ਸੇ ਜਨ ਪੂਰੇ ਤਿਨਕੀ ਸੰਗਤ ਐਨ ਸਲਾਹਾ ਗੁਰਸੰਗਤ ਇਹ ਵਡਾਈ ਹੈ ਜੁਗ ਜੁਗ ਸੰਤ ਬਲੇ ਪ੍ਰਭ ਤੇਰੇ ਹਾਰ ਗੁਣ ਗਾਵੇ ਰਸਨ ਰਸੇਰੇ ਉਸਤਤ ਕਰੇ ਪਰ ਹਰ ਦੁਖ ਦਾਲ ਜਿਨ ਨਾਹੀ ਚਿੰਤ ਪਰਾਈ ਹੈ ਉਹ ਜਾਗਤ ਰਹੇ ਨਾ ਸੂਤੇ ਦਿਸੇ ਸੰਗਤ ਕੁਲ ਤਾਰੇ ਸਾਚ ਪ੍ਰੀਸੇ ਕਲਮਲ ਮੈਲ ਨਹੀਂ ਕਲਮਲ ਮੈਲ ਨਹੀਂ ਤੇ ਨਿਰਮਲ ਉਹ ਰਹੇ ਭਗਤ ਲਿਵਲਾਈ ਹੈ ਬੂਜੋ ਹਰ ਜਨ ਸਤਿਗੁਰ ਬਾਣੀ ਇਹ ਜੋਬਣ ਸਾਸ ਹੈ ਦੇਹ ਪੁਰਾਣੀ ਆਜ ਕਾਲ ਮਰ ਜਾਈਏ ਪੁਰਾਣੀ ਹਰ ਜਪ ਜਪ ਰਿਦੇ ਧਿਆਈ ਹੈ ਛੋਟੋ ਪ੍ਰਾਣੀ ਕੂੜ ਕਬਾੜਾ ਕੂੜ ਮਾਰੇ ਕਾਲ ਉਸ਼ਾ ਹਾੜਾ ਸਾਗਤ ਕੂੜ ਭਜੇ ਮਨ ਹਉਮੈ ਦੋਹੋ ਮਾਰਗ ਭਜੇ ਬਚਾਈ ਹੈ ਛੋਡੋ ਨਿੰਦਾ ਤਤ ਪੁਰਾਈ ਪੜ ਪੜ ਦਜੇ ਸ਼ਾਂਤ ਨਾ ਆਈ ਮਿਲ ਸਤ ਸੰਗਤ ਨਾਮ ਸਲਾਹ ਹੋਇਆ ਤਮਰਮ ਸੁਖਾਈ ਹੈ ਛੋਡੋ ਕਾਮ ਕ੍ਰੋਧ ਬਰਿਆਈ ਹਉਮੈ ਬਨ ਧੰਦ ਛੋਡੋ ਲਪਟਾਈ ਸਤਿਗੁਰ ਸਰਨ ਪਰੋ ਤਾਂ ਉਭਰੋ ਇਉਂ ਧਰੀਏ ਪਵਜਲ ਭਾਈ ਹੈ ਆਗੇ ਬਿਨਮ ਨਦੀ ਅਗਨ ਵਿਖ ਚੇਲਾ ਤਿੱਥੇ ਅਵਰ ਨਾ ਕੋਈ ਜੀਉ ਅਕੇਲਾ ਭੜ ਭੜ ਅਗਨ ਸਾਗਰ ਦੇ ਲਹਿਰੀ ਪੜ ਦਜੇ ਮਨ ਮੁਕਤਾਈ ਹੈ ਗੁਰਪੈ ਮੁਕਤ ਦਾਣ ਦੇ ਪਾਣੇ ਜਿਨ ਪਾਇਆ ਸੋਈ ਬਿਦ ਜਾਣੇ ਜਿਨ ਪਾਇਆ ਤਿੰਨ ਪੁੱਛੋਂ ਪਾਈ ਗੁਰ ਸਤਿਗੁਰ ਸੇਵ ਕਮਾਈ ਹੈ ਗੁਰਬਿਨ ਉਰਜ ਮਾਰੇ ਬੇਕਾਰਾ ਜਮ ਸਿਰ ਮਾਰੇ ਕਰੇ ਕੁਵਾਰਾ ਬਾਂਧੇ ਮੁਕਤ ਨਾਹੀ ਨਰ ਨਿੰਦਕ ਡੂਬੇ ਨਿੰਦ ਪਰਾਈ ਹੈ ਬੋਲੋ ਸਾਜ ਪਛਾਣੋ ਅੰਦਰ ਦੂਰੀ ਦੂਰ ਨਾਹੀ ਦੇਖ ਕਰ ਨਦਰ ਵਿਘਨ ਨਾਹੀ ਗੁਰਮੁਖ ਤਰਤਾਰੀ ਇਹ ਭਵਜਲ ਪਾਰ ਲੰਘਾਈ ਹੈ ਦੇਹੀ ਅੰਦਰ ਨਾਮ ਨਿਵਾਸੇ ਆਪੇ ਕਰਦਾ ਹੈ ਬਨਾਸੀ ਨਾ ਜੀਉ ਮਰਣਾ ਮਾਰਿਆ ਜਾਈ ਕਰ ਦੇ ਕੇ ਸ਼ਬਦ ਰਜਾਈ ਹੈ ਉਹ ਨਿਰਮਲ ਹੈ ਨਾਹੀ ਅੰਧਿਆਰਾ ਉਹ ਆਪੇ ਤਖਤ ਬਹੇ ਸਚਿਆਰਾ ਸਾਕਤ ਕੂੜੇ ਬੰਦ ਪਵਾਈ ਅਮਰ ਜਨਮੇ ਆਈ ਜਾਈ ਹੈ ਗੁਰ ਕੇ ਸੇਵਕ ਸਤ ਗੁਰ ਪਿਆਰੇ ਉਹ ਬੈਸੇ ਤਖਤ ਜੂ ਸ਼ਬਦ ਵਿਚਾਰੇ ਤਤ ਲਹੇ ਅੰਤਰਗਤ ਜਾਣੇ ਸਤ ਸੰਗਤ ਸੱਚ ਵਡਾਈ ਹੈ ਆਪ ਤਰੇ ਜਨ ਪਿਤਰਾ ਤਾਰੇ ਸੰਗਤ ਮੁਕਤ ਸੁਪਾਰ ਉਤਾਰੇ ਨਾਨਕ ਤੇ ਸੁਖਾ ਲਾਲਾ ਗੋਲਾ ਜਿਨ ਗੁਰਮੁਖ ਹਰਿ ਲਿਵ ਲਾਈ ਹੈ ਮਾਰੂ ਮਹਲਾ ਪਹਿਲਾ ਕਹਿਤੇ ਜੁਗ ਵਰਤੇ ਗੁਬਾਰੇ ਤਾੜੀ ਲਾਈ ਅਪਰ ਉਪਾਰੇ ਧੁੰਦੂ ਕਾਰ ਨਿਰਾਲਮ ਬੈਠਾ ਨਾ ਤਦ ਧੰਦ ਪਸਾਰਾ ਹੈ ਜੋਗ ਸਥਿਤ ਤਿੰਨੇ ਵਰਤਾਏ ਜਿਉਂ ਤਿਸ ਪਾਣਾ ਤੇ ਵਿੱਚ ਲਾਏ ਤਿਸੇ ਸ੍ਰੀ ਗਣਾ ਦਿਸੇ ਕੋਈ ਆਪੇ ਅਪਰ ਉਪਾਰਾ ਹੈ ਗੁਪਤੇ ਪੂਜੋ ਜੋਗ ਚਤ ਆਰੇ ਘਟ ਘਟ ਵਰਤੇ ਉਧਰ ਮਜਾਰੇ ਜੁਗ ਜੁਗ ਏਕਾ ਏਕੀ ਵਰਤੇ ਕੋਈ ਪੂਜੇ ਗੁਰ ਵਿਚਾਰਾ ਹੈ
1: ਗੁਰੂ ਘਰ ਦੇ
0: ਬਿੰਦ ਰਗਤ ਮਿਲ ਪਿੰਡ ਸਰਿਆ ਪੌਣ ਪਾਣੀ ਅਗਨੀ ਮਿਲ ਜੀਆ ਆਪੇ ਚੋਜ ਕਰੇ ਰੰਗ ਮੈਲੀ ਹੋਰ ਮਾਇਆ ਮੋਹ ਪਸਾਰਾ ਹੈ ਗਰਭ ਕੁੰਡਲ ਮੈਂ ਉਰਦਾ ਧਿਆਨੀ ਆਪੇ ਜਾਣੇ ਅੰਤਰ ਜਾਮੀ ਸਾਹ ਸਾਸ ਸੱਜ ਨਾਮ ਸੰਭਾਲੇ ਅੰਤਰ ਉਦਰ ਮਜਾਰਾ ਹੈ
1: ਸਾਡਾ
0: ਚਾਰ ਪਦਾਰਥ ਲੈ ਜਗ ਆਇਆ ਸ਼ਿਵ ਸ਼ਕਤੀ ਕਾਰ ਵਾਸਾ ਪਾਇਆ ਏਕ ਵਸਾਰੇ
1: ਆਪੇ ਸੰਗਤ ਸਦ ਭਾਲੇ
0: ਤਾਂ ਪਿੜ ਹਾਰੇ ਅੰਦਰੇ ਨਾਮ ਸਹਾਰਾ ਹੈ ਬਾਲਕ ਮਰੇ ਬਾਲਕੀ ਲੀਲਾ ਕਹਿ ਕਹਿ ਰੋਏ ਬਾਲਨ ਗੀਲਾ ਜਿਸ ਕਾ ਸਾਸੋ ਤਿੰਨ ਹੀ ਲਿਆ ਭੂਲਾ ਰੋਵਣ ਹਾਰਾ ਹੈ ਪਰ ਜੋਬਣ ਮਰ ਜਾਹੇ ਕਹਿ ਕੀਜੇ ਮੇਰਾ ਮੇਰਾ ਕਰ ਰਵੀਜੇ ਮਾਇਆ ਕਨ ਰੋਏ ਬਗੂਚੇ ਤ੍ਰਿਗ ਜੀਵਨ ਸੰਸਾਰਾ ਹੈ ਕਾਲੀ ਹੁਣ ਤੋਲੇ ਆਏ ਬਿਣ ਨਾਮੇ ਗਥ ਗਿਆ ਗਵਾਏ ਦੁਰਮਤ ਅੰਦਲਾ ਬਿਣ ਸਬਨਾਸੇ ਮੁਠੇ ਰੋਏ ਪੁਕਾਰਾ ਹੈ ਆਪ ਵਿਚਾਰ ਨਾ ਰੋਵੇ ਕੋਈ ਸਤਿਗੁਰ ਮਿਲੇ ਤਾਂ ਸੋਜੀ ਹੋਏ ਬਿਨ ਗੁਰ ਭਜਰ ਕਪਾਟ ਨਾ ਖੋਲੇ ਸ਼ਬਦ ਮਿਲੇ ਨਿਸਤਾਰਾ ਹੈ ਬਿਰਦ ਪਿਆ ਤਨ ਸੀਜੇ ਦੇਹੀ ਰਾਮ ਨਾ ਜਪੀ ਅੰਤ ਸੁਨੇਹੀ ਨਾਮ ਵਿਸਾਰ ਚੱਲੇ ਮੋਹ ਕਾਲੇ ਦਰਗਹਿ ਝੂਠ ਕੁਵਾਰਾ ਹੈ
1: ਕਰਮ ਕਰਦੇ
0: ਨਾਮ ਵਿਸਾਰ ਚੱਲੇ ਕੁੜਿਆਰੋ ਆਪਦ ਜਾਂਦ ਪੜੇ ਸਿਰ ਪਾਰ ਸੋ ਹੁਰੜੇ ਕਾਰ ਵਾਸ ਨਾ ਪਾਏ ਭੇੜੀ ਸਿਰ ਮਾਰਾ ਹੈ ਖਾਜੇ ਭੈਂਜੇ ਰਲੀ ਕਰੀ ਜੇ ਬਿਨ ਅਭਗਤੀ ਬਾਦ ਮਰੀਜੇ ਸਰਬ ਸਰ ਕੀ ਸਾਰ ਨਾ ਜਾਣੇ ਜਮ ਮਾਰੇ ਕਿਉਂ ਚਾਰਾ ਹੈ ਪਛਾਣੇ ਗੁਰ ਕੇ ਸੰਗ ਸ਼ਬਦ ਕਰਿਆਣੇ ਕਿਸੇ ਹੀ ਮੰਦਾ ਆਖ ਨਾ ਚੱਲੇ ਸੱਚ ਖਰਾ ਸਚਿਆਰਾ ਹੈ ਸੱਚ ਬਿਨਾ ਦਰਸੀ ਜੇ ਨਾ ਕੋਈ ਸਾ ਸ਼ਬਦ ਭੈਂਦੇ ਪਾਤ ਹੋਏ ਆਪੇ ਬਖਸ਼ ਲੈ ਤਿਜ ਪਾਵੇ ਹਮੇ ਗਰਭ ਨਿਮਾਰਾ ਹੈ ਗੁਰ ਕਿਰਪਾ ਤੇ ਹੁਕਮ ਪਛਾਣੇ ਜੁਗੋ ਜੁਗ ਅੰਤਰ ਕੀ ਬਿਦ ਜਾਣੇ ਨਾਨਕ ਨਾਮ ਜਪੋ ਤਰ ਤਾਰੀ ਸੱਚ ਤਾਰੇ ਤਾਰਨ ਹਾਰਾ ਹੈ ਮਾਰੂ ਮਹਲਾ ਪਹਿਲਾ
1: ਗੁਰ
0: ਸਰਵਰ ਹਮ ਹੰਸ ਪਿਆਰੇ ਸਾਗਰ ਮਹਿ ਰਤਨ ਲਾਲ ਬੋ ਸਾਰੇ ਮੋਤੀ ਮਾਨਕ ਹੀਰਾ ਹਰ ਜਸ ਗਾਵਤ ਮਨ ਤਨ ਪੀਨਾ ਹੈ ਹਰ ਅਗਮ ਅਗਹ ਅਗਾਧ ਨਾਲਾ ਹਰ ਅੰਤ ਨ ਪਾਈਏ ਗੁਰ ਗੋਪਾਲਾ ਸਤਿਗੁਰ ਮਤ ਤਾਰੇ ਤਾਰਨ ਹਾਰਾ ਮੇਲ ਰੰਗ ਲੀਨਾ ਹੈ ਸਤਿਗੁਰ ਭਜ ਮੁਗਤ ਕਨੇਹੀ ਉਹ ਆਦਿ ਜੁਗਾਦੀ ਰਾਮ ਸੁਨੇਹੀ ਦਰਗਹਿ ਮੁਕਤ ਕਰੇ ਕਰ ਕਿਰਪਾ ਬਖਸ਼ੇ ਅਵਗੁਣ ਕੀਨਾ ਹੈ
1: ਗੁਰੂ ਘਰ
0: ਸਤਿਗੁਰੂ ਦਾ ਤਾਂ ਮੁਕਤ ਕਰਾਏ ਸਭ ਰੋਗ ਗਵਾਏ ਅੰਮ੍ਰਿਤ ਰਸ ਪਾਏ ਜਮ ਜਗਾਦ ਨਾਹੀ ਕਰ ਲਾਗੇ ਜਿਸ ਅਗਨ ਬੁਝੇ ਠਾਰ ਸੀਨਾ ਹੈ
1: ਲੰਗਰ ਨਾਲ ਤਨ
0: ਪਾਇਆ ਹੰਸ ਪ੍ਰੀਤ ਬਹੁਤ ਤਾਰੀ ਉਹ ਜੋਗੀ ਪੁਰਖ ਉਹ ਸੁੰਦਰ ਨਾਰੀ ਐਨਸ ਭੋਗੇ ਚੋਜ ਬਨਾਦੀ ਉੱਠ ਚਲ ਤੇ ਮਤਾ ਨਾ ਕੀਨਾ ਹੈ ਸ੍ਰਿਸ਼ਟ ਉਪਾਏ ਰਹੇ ਪ੍ਰਭ ਸਾਜੇ ਪਹੁਣ ਪਾਣੀ ਬਸੰਤਰ ਗਾਜੇ ਮਨਮਾ ਡੋਲੇ ਦੂਤ ਸੰਗਤ ਮਿਲ ਸੋ ਪਾਏ ਸੋ ਕਿਛ ਕੀਨਾ ਹੈ ਨਾਮ ਸਾਰ ਦੁਖ ਦੁਖ ਸਹੀ ਹੁਕਮ ਪਿਆ ਚਰਣਾ ਕਿਉਂ ਰਹੀ ਨਰਕ ਕੂਪ ਮਹਿ ਗੋਤੇ ਖਾਵੇ ਜੋ ਜਲ ਤੇ ਬਾਹਰ ਮੀਨਾ ਹੈ
1: ਇਸ ਲਈ
0: ਚੌਰਾਸੀ ਨਰਕ ਸਾਗਤ ਭੋਗਾਈਏ ਜੈ ਸਾ ਕੀਜੇ ਤੈ ਸੋ ਪਾਈਏ ਸਤਿਗੁਰ ਬਾਜ ਮੁਕਤ ਨਾ ਹੋਈ ਕਿਰਤ ਬਾਂਧਾ ਗ੍ਰਸ ਦੀਨਾ ਹੈ ਖੰਡੇ ਤਾਰ ਗਲੀ ਅਤ ਪੀੜੀ ਲੇਖਾ ਲੀਜੇ ਤਿਲ ਜਿਉ ਪੀੜੀ ਮਾਤ ਪਿਤਾ ਕਲਤਰ ਸੁਤ ਬੇਲੀ ਨਾਹੀ ਬਿਨ ਹਰ ਰਸ ਮੁਕਤ ਨਾ ਕੀਨਾ ਹੈ ਮੀਤ ਸਗ ਕੀਤੇ ਜਗ ਮਾਹੀ ਬਿਨ ਗੁਰ ਪਰਮੇਸ਼ਰ ਕੋਈ ਨਾਹੀ ਗੁਰ ਕੀ ਸੇਵਾ ਮੁਕਤ ਪਰਾਇਣ ਅੰਧਨ ਕੀਰਤਨ ਕੀਨਾ ਹੈ
1: ਇਸ ਲਈ ਮਨ ਦੀ ਖਰਾਕ
0: ਕੂੜ ਛੋੜ ਚਾਚੇ ਕਿਉਂ ਤਾਵੋ ਜੋ ਇਸੇ ਸੋਈ ਫਲ ਪਾਵ ਸਾਜ ਵਖਰ ਕੇ ਵਪਾਰੀ ਵਿਰਲੇ ਲੈ ਲਾਹ ਸੌਦਾ ਕੀਨਾ ਹੈ ਹਰ ਨਾਮ ਵਖਰ ਲੈ ਚਲੋ ਦਰਸ਼ਨ ਪਾਵ ਸਹਿਜ ਮਹਿਲੋ ਗੁਰਮੁਖ ਖੋਜ ਲਹੋ ਜਨ ਪੂਰੇ ਓ ਸਮਦਰਸ਼ੀ ਚੀਨਾ ਹੈ ਪ੍ਰਭ ਬੇਅੰਤ ਗੁਰਮਤ ਕੋ ਪਾਵੇ ਗੁਰ ਕੇ ਸ਼ਬਦ ਮਨ ਕੋ ਸਮਝਾਵੇ ਸਤਿਗੁਰ ਕੀ ਬਾਣੀ ਸਤ ਸਤ ਕਰ ਮਾਨੋ ਇਉਂ ਆਤਮ ਰਾਮੇ ਲੀਨਾ ਹੈ
1: ਇਸ ਲਈ
0: ਨਾਰਦ ਸਾਰਦ ਸੇਵਕ ਤੇਰੇ ਤ੍ਰਿਪਣ ਸੇਵਕ ਵੱਡੋ ਵਡੇਰੇ ਸਭ ਤੇਰੀ ਕੁਦਰਤ ਤੂੰ ਸਿਰ ਸਿਰ ਦਾਤਾ ਸਭ ਤੇਰੋ ਕਾਰਨ ਕੀਨਾ ਹੈ ਇਕ ਦਰ ਸੇਵੇ ਦਰਦ ਵੰਗਾਏ ਉਹ ਦਰਗਹਿ ਪੈਂਦੇ ਸਤਿਗੁਰ ਛਡਾਏ ਹਮੇ ਬੰਧਨ ਸਤਿਗੁਰ ਤੁੜੇ ਜਿਤ ਚੰਚਲ ਚਰਨਾ ਦੀਨਾ ਹੈ ਸਤਿਗੁਰੂ ਬੋਲੋ ਚਿੰਨੋ ਬੇਦਸਾਈ ਜਿਤ ਪ੍ਰਭਾਵ ਗੰਤ ਨਕਾਈ ਹੋਮੇ ਮਾਰ ਕਰੋ ਗੁਰਸੇਵਾ ਜਾਨਾਂ ਨਕਾਰ ਨੰਗ ਪੀਨਾ ਹੈ ਮਾਰੂ ਮਹੱਲਾ ਪਹਿਲਾ
1: ਬਾਰਾਂ ਦੇ ਵਿੱਚ ਪਿਛਲੀਆਂ ਬਾਰਾਂ
0: ਅਸੁਰ ਸਿੰਗਾਰਨ ਰਾਮ ਹਮਾਰਾ ਘਟ ਘਟ ਮਈਆ ਰਾਮ ਪਿਆਰਾ ਨਾਲੇ ਅਲਖ ਨਾ ਲਿਖੀਏ ਮੂਲੇ ਗੁਰਮੁਖ ਲਿਖ ਵਿਚਾਰਾ ਹੈ ਗੁਰਮੁਖ ਸਾਧੂ ਸਰਨ ਤੁਮਾਰੀ ਕਰ ਕਿਰਪਾ ਪ੍ਰਭ ਪਾਰ ਉਤਾਰੀ ਅਗਨ ਪਾਣੀ ਸਾਗਰ ਅਤਿ ਗਹਿਰਾ ਗੁਰ ਸਤਿਗੁਰ ਪਾਰ ਉਤਾਰਾ ਹੈ ਮਨ ਮੁਗੰਦਲੇ ਸੋ ਜੀ ਨਾਹੀ ਆਵੇ ਜਾਏ ਮਰੇ ਮਾਰ ਜਾਈ ਪੂਰਬ ਲਿਖਿਆ ਲੇਖਣਾ ਮਿੱਟੇ ਜਮਦਰ ਅੰਧ ਅਖਵਾਰਾ ਹੈ ਇੱਕ ਆਵੇ ਜਾਵੇ ਘਰ ਵਾਸਨਾ ਪਾਵੇ ਕਿਰਤ ਕੇ ਬਾਂਦੇ ਪਾਪ ਕਮਾਵੇ ਅੰਦਲੇ ਸੋ ਜੀ ਪੂਜਨ ਕਾਈ ਲੋਭ ਬੁਰਾ ਹੰਕਾਰਾ ਹੈ
1: ਪੰਜਵੇਂ ਗੁਰਦੇਵ ਤੱਕ ਤੇ
0: ਫਿਰ ਬਿਨ ਕਿਆ ਤਿਸ ਧਨ ਸ਼ਿੰਗਾਰਾ ਪਾਰ ਫਿਰ ਰਾਤੀ ਖਸਮ ਸਾਰਾ ਜਿਉ ਬੇਸੁਆ ਪੂਤ ਬਾਪ ਹੋ ਕਹੀਏ ਤਿਉ ਫੋਕਟ ਕਾਰ ਵਿਕਾਰਾ ਹੈ
1: ਉਹਨਾਂ ਗੁਰਸਿੱਖਾਂ ਨੂੰ ਦੇਖ
0: ਪ੍ਰੇਤ ਪਿੰਜਰ ਮੈਂ ਦੁੱਖ ਕੰਧੇਰੇ ਨਰਕ ਪੰਜੇ ਅਗਿਆਨ ਅੰਧੇਰੇ ਧਰਮ ਰਾਏ ਕੀ ਬਾਕੀ ਲੀਜੇ ਜਿਨ ਹਰ ਕਾ ਨਾਮ ਵਿਸਾਰਾ ਹੈ ਸੂਰਜ ਤਬ ਅਗਣ ਬਿਖ ਚਾਲਾ ਆਪਤ ਪਸ਼ੂ ਮਨ ਮੁਸ ਬਿਤਾਲਾ ਆਸਾ ਮਨ ਸਾ ਕੂੜ ਕਮਾਵੇ ਰੋਗ ਬੁਰਾ ਬਰਿਆ ਰਾਹੇ ਮਸਤਕ ਪਾਰ ਕਲਰ ਸਿਰ ਪਾਰਾ ਕਿਉਂ ਕਾਰ ਪੋਜਲ ਲੰਗਸ ਪਾਰਾ ਸਤਿਗੁਰ ਬੋਧ ਯਾਦ ਜਗਾਦੀ ਰਾਮ ਨਾਮ ਨਿਸਤਾਰਾ ਹੈ
1: ਮੈਂ ਬਲਹਾਰ ਜਾਨਾ
0: ਪੁੱਤਰ ਗਲਤਰ ਜਗ ਹਿਤ ਪਿਆਰਾ ਮਾਇਆ ਮੋਹ ਪਸਰਿਆ ਪਸਾਰਾ

0: ਵਡ ਦਾਣਾ ਨਾਮ ਜਪੋ ਸੁਖ ਸਾਰਾ ਹੈ। ਸਤਿਗੁਰ ਤੁਟਾ ਸੱਚ ਤੜਾਏ ਸਭ ਦੁੱਖ ਮਿਟੇ ਮਾਰਗ ਪਾਏ ਕੰਡਾ ਪਾਏ ਨਾ ਗੜੀ ਮੂਲੇ ਜੇ ਸਤਿਗੁਰ ਰੱਖਣ ਹਾਰਾ ਹੈ। ਖੇਹੂ ਖੇਰੜੇ ਤਨ ਸੀਜੇ ਮਨ ਮੁਖ ਪਾਤਰ ਸਹਿਜ ਨ ਸੀਜੇ ਕਰਨ ਭਲਾ ਕਰੇ ਬਹੁ ਤੇਰੇ ਨਰਕ ਸੁਰਗ ਅਵਤਾਰਾ ਹੈ।
1: ਸਿੱਖੀ ਸਿੱਖਿਆ ਗੁਰ ਵਿਚਾਰ
0: ਮਾਇਆ ਬੇਖ ਭਿਅੰਗ ਮਨਾਲੇ ਇਨ ਦੁਬਦਾ ਕਰ ਬਹੁਤੇ ਕਾਲੇ ਸਤਿਗੁਰ ਬਾਜੋ ਪ੍ਰੀਤ ਨਾਮ ਸਜੇ ਭਗਤ ਰਤੇ ਪਤਿਆਰਾ ਹੈ। ਸਖਤ ਮਾਇਆ ਕਹੋ ਬਹੁਤ ਆਵੇ ਨਾਮ
1: ਪਰ ਜਿਹੜਾ ਗੁਰਬਾਣੀ ਦੀ ਕਿਹਾ ਗਿਆ
0: ਤ੍ਰੈ ਗੁਣ ਅੰਤਰ ਪਖਬਿਕ ਪਾਵੇ ਨਹੀਂ ਪਾਰ ਉਤਾਰਾ ਹੈ। ਕੂਕਰ ਸੂਕਰ ਕਹੀਏ ਕੁੜਿਆਰ ਪਉ ਕਮਰੇ ਪਾਉ ਪਉ ਪਉ ਹਾਰਾ ਮਨ ਤਨ ਝੂਟੇ ਕੂੜ ਕਮਾਵੇ ਦੁਰਮਤ ਦਰਗਹਿ ਹਾਰਾ ਹੈ।
1: ਉਹ ਸ਼ਬਦ ਦੀ ਵਿਚਾਰ
0: ਸਤਿਗੁਰ ਮਿਲੇ ਤਾਂ ਮਨ ਵਾਟੇ ਕੇ ਰਾਮ ਨਾਮ ਦੇ ਸਰਨ ਤੁਰੇ ਕੇ ਹਰ ਤਨ ਨਾਮ ਅਮੋਲਕ ਦੇਵੇ ਹਰ ਜਸ ਦਰਗਹਿ ਪਿਆਰਾ ਹੈ।
1: ਸੱਚੇ ਪਾਤਸ਼ਾਹ ਕਹਿੰਦੇ
0: ਰਾਮ ਨਾਮ ਸਾਧੂ ਸਰਨਾਈ ਸਤਿਗੁਰ ਬਚਨੀ ਗਤ ਮਿਤ ਪਾਈ ਨਾਨਕ ਹਰ ਜਪ ਹਰ ਮਨ ਮੇਰੇ ਹਰ ਮੇਲੇ ਮੇਲਣ ਹਾਰਾ ਹੈ। ਮਾਰੂ ਮਹਲਾ ਪਹਿਲਾ ਘਰ ਰਹੋ ਰੇ ਮਨ ਮੁਗਧ ਅਣੇ ਰਾਮ ਜਪ ਅੰਤਰਗਤ ਜਾਣੇ ਲਾਲ ਛੋੜ ਰਚੋ ਅਪਰੰਪਰ ਇਉ ਭਾਵ ਮੁਗਧ ਦੁਆਰਾ ਹੈ।
1: ਉਹ ਸ਼ਬਦ
0: ਜਿਸ ਵਿਸਰੇ ਜਮ ਜੋ ਹੁਣ ਲਾਗੇ ਸਭ ਸੁਖ ਜਾਹੇ ਦੁੱਖਾਂ ਫੁਨਿਆ ਗੇ ਰਾਮ ਨਾਮ
1: ਜਪੇ ਵੀ ਜਾਂਦੇ ਆ ਉਹ ਗੁਰੂ ਉਹਨਾਂ ਦੇ ਨਾਲ ਹੁੰਦਾ।
0: ਗੁਰਮੁਖ ਜਿਹੜੇ ਇਹ ਪਰਮ ਤਤ ਵਿਚਾਰਾ ਹੈ ਹਰ ਹਰ ਨਾਮ ਜਪੋ ਰਸ ਮੀਠਾ
1: ਮਹਾਰਾਜ ਸੱਚੇ
0: ਰਾਮ ਨਾਮ ਗੁਰ ਬਚਨੀ ਬੋਲੋ ਸੰਤ ਸਭਾ ਮਹਾ ਇਹ ਰਸ ਟੋਲੋ ਗੁਰਮਤਿ ਖੋਜ ਲੋ ਕਰੇ ਆਪਣਾ ਬੋੜਨਾ ਗਰਭ ਮਜਾਰਾ ਹੈ।
1: ਉਹਦੀ ਉਸਤਤ ਕਰਦੇ ਆ
0: ਸੱਚ ਤੀਰਥ ਨਾਮ ਹਰ ਗੁਣ ਗਾਵੋ ਤਤ ਵਿਚਾਰੋ ਹਰ ਲਿਵ ਲਾਵੋ ਅੰਤ ਕਲ ਜਮ ਜੋ ਨਾ ਸਕੇ ਹਰ ਬੋਲੋ ਰਾਮ ਪਿਆਰਾ ਹੈ।
1: ਲਾਗੂ ਕੀਤਾ ਘਰਾਂ ਦੇ ਵਿੱਚ
0: ਸਤਿਗੁਰ ਪੁਰਖ ਦਾਤਾ ਵਰਦਾਨਾ ਜਿਸ ਅੰਤਰ ਸਾਚ ਸ਼ਬਦ ਸਮਾਣਾ ਜਿਸ ਕੋ ਸਤਿਗੁਰ ਮੇਲ ਮਿਲਾਏ ਤਿਸ ਚੂਕਾ ਜਮ ਪੈ ਪਾਰਾ ਹੈ। ਪੰਜ ਤਤ ਮਿਲ ਕਾਇਆ ਕੀਨੀ ਤਿਸ ਮੈਂ ਰਾਮ ਰਤਨ ਲੈ ਚੀਨੀ ਆਤਮ ਰਾਮ ਰਾਮ ਹੈ ਆਤਮ ਹਰ ਪਾਏ ਸ਼ਬਦ ਵਿਚਾਰਾ ਹੈ। ਸਤਸੰਗ ਤੋਂ ਕਰੋ ਜਨ ਪਾਈ ਖਿਮਾ ਕਹੋ ਸਤ ਗੁਰੂ ਸਰਨਾਈ ਆਤਮ ਚਿੰਨ ਪ੍ਰਾਤਮ ਚਿੰਨ ਗੁਰ ਸੰਗਤ ਇਹ ਨਿਸਤਾਰਾ ਹੈ। ਸਾਕਤ ਕੂੜ ਕਪਟ ਮਹਿ ਟੇਕਾ ਐਨ ਸੁਨਿੰਦਾ ਕਰੇ ਅਨੇਕਾ ਬਿਨ ਸਿਮਰਨ ਆਵੇ ਹੁਣ ਜਾਵੇ ਗਰਬ ਜਨੀ ਨਰਕ ਮਜਾਰਾ ਹੈ। ਸਾਕਤ ਜਮ ਕੇ ਬਾਕੀ ਧਰਮ ਰਾਏ ਕੀ ਲੀਜੇ ਬਿਨ ਗੁਰ ਸਾਹਿਬ ਕਹੋ ਕੋ ਤਰਿਆ ਹੋਮੇ ਕਰਤ ਪਉਜਲ ਭਰਿਆ ਬਿਨ ਗੁਰ ਪਾਰ ਨਾ ਪਾਵੇ ਕੋਈ ਹਰ ਜਪੀਏ ਪਾਰ ਉਤਾਰਾ ਹੈ। ਗੁਰ ਕੀ ਦਾਤ ਨਾ ਮੇਟੇ ਕੋਈ ਜਿਸ ਬਖਸ਼ੇ ਤਿਸ ਤਾਰੇ ਸੋਈ ਜਨਮ ਮਰਨ ਦੁੱਖ ਨੇੜ ਨਾ ਆਵੇ ਮਨ ਸੋ ਪ੍ਰਭੂ
1: ਪਰਪਾਰਾ ਹੈ। ਸਨਮੁਖ ਹੋ ਜਾਂਦੇ
0: ਗੁਰ ਤੇ ਭੁੱਲੇ ਆਵੋ ਜਾਵੋ ਜਨਮ ਮਰੋ ਪੁਨ ਪੁਨ ਪਾਪ ਕਮਾਵੋ ਸਾਕਤ ਮੂੜ ਚੇਤਨਾ ਚੇਤੇ ਦੁੱਖ ਲਾਗੇ ਤਾਂ ਰਾਮ ਪੁਕਾਰਾ ਹੈ। ਸੁਖ ਦੁਖ ਪੁਰਬ ਜਨਮ ਕੇ ਕੀਏ ਸੋ ਜਾਣੇ ਜਿਨ ਦਾ ਤੇ ਦੀਏ ਕਿਸ ਕੋ ਦੋਸ ਦੇ ਤੂੰ ਪ੍ਰਾਣੀ ਸੋ ਆਪਣਾ ਕੀਆ ਕਰਾਰਾ ਹੈ।
1: ਹਮੇ
0: ਮਮਤਾ ਕਰਤਾ ਆਇਆ ਆਸਾ ਮਨ ਸਾ ਬੰਦ ਚਲਾਇਆ ਮੇਰੀ ਮੇਰੀ ਕਰਤ ਕਿਆ ਲੈ ਚਲੇ ਬਿਖਲਾ ਦੇਸ਼ਾ ਬਿਕਾਰਾ ਹੈ।
1: ਜਦੋਂ ਰਾਤ ਭਗਤ
0: ਕਰੋ ਜਨ ਪਾਈ ਅਕਾ ਆਪ
1: ਜਦੋਂ ਅਸੀਂ
0: ਅਕਤ ਕਥੋ ਮਨ ਮਨੇ ਸਮਾਈ ਊਟ ਚਲਤਾ ਠਾਕ ਰੱਖੋ ਕਰੇ ਆਪਣੇ ਦੁੱਖ ਕਾਟੇ ਕਾਟਣ ਹਾਰਾ ਹੈ। ਹਰ ਗੁਰ ਪੂਰੇ ਕੀ ਓਟ ਪਰਾ ਦੇ ਗੁਰਮੁਖ ਹਾਲੇ ਵੋ ਗੁਰਮੁਖ ਜਾਤੀ ਨਾਨਕ ਨਾਮ ਨਾਮ ਮਾਤ ਉਤਮ ਹਰ ਬਖਸ਼ੇ ਪਾਰ ਉਤਾਰਾ ਹੈ। ਮਾਰੂ ਮਹਲਾ ਪਹਿਲਾ ਸਰਨ ਪਰੇ ਗੁਰਦੇਵ ਤੁਮਾਰੀ ਤੂੰ ਸਮਰਤ ਦਿਆਲ ਮਰਾਰੀ ਤੇਰੇ ਯੋਜਨਾ ਜਾਣੇ ਕੋਈ ਤੂੰ ਪੂਰਾ ਪੁਰਖ ਦਾਤਾ ਹੈ।
1: ਗੁਰਸਿੱਖਾਂ ਦੀਆਂ ਨਿਸ਼ਾਨੀਆਂ
0: ਤੂੰ ਆਦਿ ਜੁਗਾਦ ਕਰੇ ਪ੍ਰਿਤ ਪਾਲਾ ਘਾਟ ਘਾਟ ਰੂਪ ਅਨੂਪ ਦਿਆਲਾ ਜਿਉਂ ਤੁਧ ਪਾਵੇ ਤਿਵੇਂ ਚਲਾਵੇ ਸਭ ਤੇਰੋ ਕੀਆ ਕਮਾਤਾ ਹੈ।
1: ਚਲਾਂਗੇ ਉਠ ਹਰ ਨਾਮ ਜਪ
0: ਅੰਤਰ ਜੋਤ ਬੜੀ ਜਗ ਜੀਵਨ ਸਭ ਘਟ ਪੋਗੇ ਹਰ ਰਸ ਪੀਵਣ ਆਪੇ ਲੇਵੇ ਆਪੇ ਦੇਵੇ ਤੇ ਲੋਹੀ ਜਗਤ ਪਿਤ ਦਾਤਾ ਹੈ। ਜਗਤ ਉਪਾਏ ਖੇਲ ਰਚਾਇਆ ਪਵਣੇ ਪਾਣੀ ਅਗਨੀ ਜੀਉ ਪਾਇਆ ਦੇਹੀ ਨਗਰੀ ਨੌ ਦਰਵਾਜੇ ਸੋ ਦਸਵਾਂ ਗੁਪਤ ਰਹਤਾ ਹੈ। ਚਾਰ ਨਦੀ ਅਗਨੀ ਅਸਰਾਲਾ ਕੋਈ ਗੁਰਮੁਖ ਪੁਰਜੇ ਸ਼ਬਦ ਨਾਲਾ ਸਾਕਤ ਦੁਰਮਤ ਡੂਬੇ ਦਾਜੇ ਗੁਰ ਰੱਖੇ ਹਰ ਲਿਵ ਜਾਤਾ ਰਾਤਾ ਹੈ।
1: ਬੰਦਾ ਕਹਿੰਦੇ
0: ਆਪ ਤੇਜ ਵਾਏ ਪ੍ਰਿਥਮੀ ਆਕਾਸ਼ਾ ਤਿੰਨ ਮੈਂ ਪੰਚ ਤੰਤ ਕਰ ਵਾਸਾ ਸਤਿਗੁਰ ਸ਼ਬਦ ਰਹੇ ਰੰਗ ਰਾਤਾ ਤਜ ਮਾਇਆ ਹਉਮੈ ਪ੍ਰਾਤਾ ਹੈ।
1: ਬੰਦਾ ਕਹਿ ਦਿੱਤਾ ਗਿਆ
0: ਇਹ ਮਨ ਪੀਜੇ ਸ਼ਬਦ ਪਤੀਜੇ ਬਿਨ ਨਾਮੇ ਕਿਉਂ ਟੇਕ ਟਕੇ ਜੇ ਅੰਤਰ ਚੋਰ ਮੋਹਿ ਕਰ ਮੰਦਰ ਜਿਨ ਸਾਖਤ ਦੂਤ ਨਾ ਜਾਤਾ ਏ ਅੰਤਰ ਚੋਰ ਮੋਹਿ ਕਰ ਮੰਦਰ ਇਨ ਸਾਖਤ ਦੂਤ ਨਾ ਜਾਤਾ ਏ ਦੂਧਰ ਦੂਤ ਭੂਤ ਪਿਆਲੇ ਖਿੱਚੋ ਦਾਨ ਕਰੇ ਬੀਤਾਲੇ ਸ਼ਬਦ ਸੁਤ ਬਿਨ ਆਵੇ ਜਾਵੇ ਪਦ ਕੋਈ ਆਵਤ ਜਾਤਾ ਏ ਜਮਦਰ ਬਾਂਦੇ ਮਿਲੇ ਸਜਾਈ ਤਿਸ ਅਪਰਾਧੀ ਗਤ ਨਹੀਂ ਕਾਈ ਕਰਨ ਪਲਾਵ ਕਰੇ ਬਲਾਵੇ ਜਿਉਂ ਕੁੰਡੀ ਮੀਨ ਮਰਾ ਪਰਾਤਾ ਹੈ ਸਾਖਤ ਪਾਸੀ ਪੜੇ ਅਕੇਲਾ ਜਮ ਵਸ ਕੀਆ ਅੰਦ ਦੇਹਲਾ ਰਾਮ ਨਾ ਬਿਨ ਮੁਕਤ ਨਾ ਸੂਝੇ ਆਜ ਕਾਲ ਪਜ ਜਾਤਾ ਹੈ ਸਤਿਗੁਰੂ ਭਾਜਨ ਬੇਲੀ ਕੋਈ ਹੈ ਤੇ ਉਹ ਤੇ ਰਾਖਾ ਪ੍ਰਭ ਸੋਈ ਰਾਮ ਨਾਮ ਦੇਵੇ ਕਰ ਕਿਰਪਾ ਇਉਂ ਸਲੜੇ ਸਲ ਮਲਾਤਾ ਹੈ ਸਮਝਾਏ ਉਜੜ ਜਾਂਦੇ ਮਾਰਗ ਪਾਏ ਤਿਸ ਗੁਰੂ ਸੇਵ ਸਦਾ ਦਿਨ ਰਾਤੀ ਦੁਖ ਭੰਜਨ ਸੰਗ ਸੁਖਾਤਾ ਹੈ ਗੁਰ ਕੀ ਭਗਤ ਕਰੇ ਕਿਆ ਪ੍ਰਾਣੀ ਬ੍ਰਹਮੇ ਇੰਦਰ ਮਹੇਸ਼ ਨਾ ਜਾਣੀ ਸਤਿਗੁਰ ਲਖ ਕਹੋ ਕਿਉਂ ਲਖੀਐ ਜਿਸ ਬਖਸ਼ੇ ਤਿਸੇ ਪਛਾਤਾ ਹੈ ਅੰਤਰ ਪ੍ਰੇਮ ਪ੍ਰਾਪਤ ਦਰਸ਼ਨ ਗੁਰਬਾਣੀ ਸਿਉ ਪ੍ਰੀਤ ਸੁਪਰਸਨ ਅਹਿਨ ਸਨਿਰਮਲ ਜੋਤ ਸੁਭਾਈ ਘਟ ਦੀਪਕ ਗੁਰਮੁਖ ਜਾਤਾ ਹੈ ਭੋਜਨ ਗਿਆਨ ਮਹਾਰਸ ਮੀਠਾ ਜਿਨ ਚਾਖਿਆ ਤਿਨ ਦਰਸ਼ਨ ਡੀਠਾ ਦਰਸ਼ਨ ਦੇਖ ਮਿਲੇ ਬੈਰਾਗੀ ਮਨ ਮਨਸਾ ਮਾਰਸ ਮਾਤਾ ਹੈ ਸਤਿਗੁਰ ਸੇਵੇ ਸੇ ਪ੍ਰਧਾਨਾ ਤਿੰਨ ਘਟ ਘਟ ਯੰਤਰ ਬ੍ਰਹਮ ਪਛਾਨਾ ਨਾਨਕ ਹਰ ਜਸ ਹਰ ਜਨ ਕੀ ਸੰਗਤ ਦੀਜੇ ਜਿਨ ਸਤਿਗੁਰੂ ਹਰ ਪ੍ਰਭ ਜਾਤਾ ਹੈ
1: ਕਿਰਤ ਵੱਧ ਤੋਂ ਵੱਧ ਬੰਦਾ
0: ਮਾਰੂ ਮਹਲਾ ਪਹਿਲਾ ਸਾਚੇ ਸਾਹਿਬ ਸਿਰਜਨ ਹਾਰੇ ਜਿਨ ਚੱਕਰ ਧਾਰ ਜਿਨ ਤਰ ਚੱਕਰ ਤਰੇ ਵਿਚਾਰੇ ਆਪੇ ਕਰਤਾ ਕਰ ਕਰ ਵੇਖੇ ਸਾਚਾ ਵੇ ਪ੍ਰਵਾਹ ਹੈ
1: ਆਪਣੇ ਕੋਲੇ ਨਾ ਦਿਨ ਹੁਣ ਵੱਡਾ ਨਾ ਉਦੋਂ ਵੱਡੇ
0: ਵੇਖੀ ਵੇਖੀ ਜਨ ਤੋ ਪਾਏ ਦੋਏ ਪੰਦੀ ਦੋਏ ਰਾਹ ਚਲਾਏ ਗੁਰਪੂਰੇ ਪੜੇ ਮਨਮੁਖ ਪਰ ਨਹੀਂ ਜਾਣਾ ਨਾਮ ਨਾ ਬੂਝੇ ਪਰਮ ਪਲਾਨਾ ਲੈ ਕੇ ਵੱਡੀ ਦੇਣ ਗਾਹੀ ਦੁਰਮਤ ਕਾ ਗਲ
1: ਪ੍ਰਭੂ ਮਿਲੇ
0: ਸਿਮਰ ਸਾਦਰ ਪੜੇ ਪੁਰਾਣਾ ਵਾਦ ਵਖਾਣੇ ਤਤ ਨਾ ਜਾਣਾ ਬਿਨ ਗੁਰਪੂਰੇ ਤਤ ਨਾ ਪਾਏ ਸੱਚ ਸੁਚੇ ਸੱਚ ਰਹਾ ਹੈ
1: ਤਾਂ ਉਹਨਾਂ ਨੂੰ ਗੁਰਸਿੱਖ
0: ਸਭ ਸਲਾਹੇ ਸੁਣ ਸੁਣ ਆਖੇ ਆਪੇ ਦਾਨਾ ਸੱਚ ਪੁਰਾਖੇ ਜਿਨ ਕੋ ਨਦਰ ਕਰੇ ਪਾਵੇ ਆਪਣੇ ਗੁਰਮੁਖ ਸ਼ਬਦ ਸਲਾਹਾ ਹੈ ਅਗਿਆਨੀ ਗਾਏ ਸੋ ਜੋ ਜਨਮੇ ਤਿਸਰ ਪਰਮਾਨਾ ਕਿਰਤ ਪਿਆ ਸਿਰ ਸਹਾ ਹੈ ਸੰਜੋਗ ਮਜੋਗ ਮੇਰੇ ਪ੍ਰਭ ਕੀ ਹੈ ਸ੍ਰਿਸ਼ਟ ਉਪਾਏ ਦੁਖਾਂ ਸੁਖ ਦੀਏ ਦੁਖ ਸੁਖ ਹੀ ਤੇ ਪੈ ਨਿਰਾਲੇ ਗੁਰਮੁਖ ਸੀਲ ਸੁਨਾਹਾ ਹੈ ਨੀਕੇ ਸਾਚੇ ਕੇ ਵਪਾਰੀ ਸੱਚ ਸੌਦਾ ਲੈ ਗੁਰ ਵਿਚਾਰੀ ਸੱਚ
1: ਪੱਲੇ ਸ਼ਬਦ ਸੱਚੇ ਮਹਾਏ ਚੌਵੀ ਘੰਟੇ
0: ਕਾਚੀ ਸੌਦੀ ਤੋਟਾ ਆਵੇ ਗੁਰਮੁਖ ਵਣਜ ਕਰੇ ਪ੍ਰਭ ਆਵੇ ਪੂੰਜੀ ਸਾਹਿਬ ਦਰਾਸ ਸਲਾਮਤ ਚੂਕਾ ਜਮਕਾ ਫਾਹਾ ਹੈ
1: ਆਪਾਂ ਆਪਣੇ ਤੇ ਡਿਪੈਂਡ
0: ਸਭ ਕੋ ਬੋਲੇ ਆਪਣ ਬਾਣੀ ਮਨ ਮੁਖ ਦੂਜੇ ਬੋਲ ਨਾ ਜਾਣੇ ਅੰਦਲੇ ਕੀ ਮਾਤੇ ਅੰਦਲੀ ਬੋਲੀ ਆਏ ਗਿਆ ਦੁਖ ਤਾਂ ਹੈ
1: ਉੱਠਦਾ ਸਵੇਰੇ ਪਹਿਲਾਂ ਉਹਦਾ ਕਰਮ
0: ਜਨਮੇ ਦੁਖ ਮੈਂ ਮਾਨਾ ਦੁਖ ਨਾ ਫਟੇ
1: ਦੇਖੋ ਗੁਰਬਾਣੀ ਦੇ ਵਿੱਚ ਦੋ ਤਰ੍ਹਾਂ ਦੇ
0: ਮੈਂ ਦੁਖੀ ਬਣ ਸੇ ਚਾਲੇ ਆਇਆ ਕਹਿ ਲੈ ਜਾਹੇ
1: ਜਿਹੜਾ ਗੁਰੂ ਦੀ ਮਾਤਾ
0: ਸੱਚੀ ਕਹਾਣੀ ਗੁਰ ਕੀ ਸਰਕਾਰ ਆਵਣ ਜਾਣ ਨਹੀਂ ਜਮ ਤਾਰਾ ਡਾਲ ਛੋੜ
1: ਤਤ ਮੂਲ ਪਰਾ ਤਮ ਸੱਚਾ ਉਮਾਏ ਉਹਦਾ ਧਿਆਨ ਪਹਿਲਾਂ ਗੁਰੂ ਵੱਲ
0: ਅੱਗੇ ਲੋਕ ਨਹੀਂ ਜਮ ਮਾਰੇ ਨਾ ਦੁੱਖ ਦੇ ਕੇ ਪੰਥ ਕਰਾਰੇ ਰਾਮ ਨਾਮ ਕਟ ਅੰਦਰ ਪੂਜਾ ਅਵਨਾ ਦੂਜਾ ਕਹਾਏ ਓੜਨਾ ਕਤਨੇ ਸ਼ਬਦ ਜਾਈ ਜਿਉ ਤੁਧ ਭਾਵੇ ਰਹਿ ਜਰ ਜਾਈ ਦਰਗਹਿ ਪੈਂਦੇ ਜਾਣ ਸੁਹੇਲੇ ਹੁਕਮ ਸਚੇ ਪਾਤਸ਼ਾਹ ਹੈ ਕਹਿ ਗਏ ਗੁਣ ਕਥੇ ਕਨੇਰੇ ਅੰਦਰ ਪਾਵੇ ਵੱਡੇ ਵਡੇਰੇ ਨਾਨਕ ਸਾਚ ਮਿਲੇ ਪਾਤਰਾ ਕੋ ਤੂੰ ਸਿਰ ਸਾਹ ਪਾਤਸ਼ਾਹ ਹੈ ਮਾਰੂ ਮਾਲਾ ਪਾਲਾ ਦੱਖਣੀ
1: ਇਸ਼ਨਾਨ ਕਰੇ ਅੰਮ੍ਰਿਤ
0: ਕਾਇਆ ਨਗਰ ਨਗਰ ਗੜ
1: ਹੁਣ ਇੱਥੇ ਮਨ ਦੀ ਗੱਲ ਚੱਲ ਰਹੀ ਹੈ
0: ਤਨ ਦੀ ਨਹੀਂ ਸਦਾ ਨਰਮਾਲ ਆਪੇ ਆਪੋ ਪਾਏਂਦਾ ਅੰਦਰ ਕੋਟ ਸਜੇ ਹਟ ਨਾਲੇ ਆਪੇ ਲੈ ਵਿਵਸਥ ਸਮਾਲੇ ਬਜਰ ਕਪਾਟ ਜੜੇ ਜੜ ਜਾਣੇ ਗੁਰ ਸ਼ਬਦੀ ਖੋਲਾਏ ਦਾ
1: ਸਾਰਿਆਂ ਨੂੰ ਪਤਾ ਭਰੀ ਹੱਥ ਪੈ
0: ਪੀਤਰ ਕੋਟ ਗੁਫਾਂ ਕਰ ਜਾਈ ਨੌ ਕਰਤਾ ਪੇ ਹੁਕਮ ਜਾਏ ਦਸਵੇਂ ਪੁਰਖ ਲੇਖ ਪਾਰੇ ਆਪੇ ਲਖ ਲਖਾਏ ਦਾ ਕੌਣ ਪਾਣੀ ਅਗਨੀ ਇੱਕ ਵਾਸਾ ਆਪੇ ਕੀ ਤੋ ਗਿਲ ਤਮਾਸਾ ਬਲਦੀ ਜਲ ਨਿਵਰੇ ਕਿਰਪਾ ਤੇ ਆਪੇ ਜਨ ਪਾਇੰਦਾ
1: ਸਿਮਰਨ ਕਰਦੇ ਹਾਂ
0: ਧਰਤ ਉਪਾਏ ਧਰੀ ਧਰਮ ਮਸਾਲਾ ਉਤਪਤ ਪਰਲੋ ਆਪ ਨਿਰਾਲਾ ਪਵਣੇ ਖੇਲ ਕੀਆ ਸਭ ਤਾਈ ਕਲਾ ਖਿੰਚ ਟਹਾਏਂਦਾ
1: ਜਦੋਂ ਅਸੀਂ ਇਹ ਸ਼ਬਦ ਦੀ ਕਮਾਈ ਕਰਦੇ
0: ਹਾਂ ਪਰ ਠਾਰਾ ਮਾਲਣ ਤੇਰੀ ਚੋਰ ਟੁੱਲੇ ਪਵਣੇ ਲੈ ਤੇਰੀ ਚੰਦ ਸੂਰਜ ਦੋਏ ਦੀਪ ਕਰਾ ਕੇ ਸਾਸ ਕਰ ਸੂਰ ਸਮਾਏਂਦਾ
1: ਪ੍ਰਭਾਤੀ ਇਸ਼ਨਾਨ ਕਰੇ
0: ਪੰਖੀ ਪੰਚ ਉੜ ਨਹੀਂ ਤਾਵੇ ਸਫਲ ਬਿਰਖ ਅੰਮ੍ਰਿਤ ਫਲ ਪਾਵੇ ਗੁਰਮੁਖ ਸਹਿਜ ਰਵੇ ਗੁਣ ਗਾਵੇ ਹਰ ਚੋਗ ਚੁਕਾਏਂਦਾ ਝਿਲ ਮਿਰਚ
1: ਅੰਮ੍ਰਿਤ ਜਲ ਪ੍ਰਗਟ ਹੋ ਜਾਂਦਾ ਨੂੰ ਅੰਮ੍ਰਿਤ ਸਰ ਕਹਿੰਦੇ ਨੇ
0: ਸੂਰਜ ਕਿਰਨ
1: ਨਾ
0: ਬਿਜਲ ਗੈ ਨਾਰਾ
1: ਕਥੀ ਕਥੋ ਚਿਣ
0: ਕੋਈ ਪੂਰ ਰਿਹਾ ਮਨ ਭਾਏਂਦਾ ਪਸਰੀ ਕਿਰਨ ਜੋਤ ਉਦਿਆਲਾ ਕਰ ਕਰ ਦੇਖੇ ਆਪ ਦਿਆਲਾ ਅਨਹਦ ਰੁਣ ਜੁਨਕਾਰ ਸਦਾ ਤੁਨ ਨਿਰਭਉ ਕਹਿ ਕਾਰ ਵਾਏਂਦਾ
1: ਜਿਹੜਾ ਹਰਿਮੰਦਰ ਸਾਹਿਬ ਹੈ ਦਰਬਾਰ ਸਾਹਿਬ ਆ ਉਹ
0: ਅਨਹਦ ਵਾਜੇ ਭਰਮ ਪਉ ਪਾਜੇ ਸਗਲ ਵਿਆਦ ਰਹਿ ਪ੍ਰਭ ਸਾਜੇ ਸਭ ਤੇਰੀ ਤੂੰ ਗੁਰਮੁਖ ਜਾਤਾ ਦਰ ਸੋਹੇ ਗੁਣ ਗਾਏਂਦਾ
1: ਨਕਸ਼ਾ ਹੈ ਜਦੋਂ ਤੁਸੀਂ ਜਾਓਗੇ ਨਾ ਹਰਿਮੰਦਰ ਸਾਹਿਬ ਦੇ ਵਿੱਚ
0: ਨਿਰਮਲ ਸੋਈ ਅਵ ਨਾ ਜਾਣਾ ਦੂਜਾ ਕੋਈ
1: ਕਿਸੇ ਕਿਨਾਰੇ ਤੇ ਬਣਾ ਸਕਦੇ ਸੀ
0: ਏਕ ਅਹੰਕਾਰ ਵਸੇ ਮਨ ਪਾਵੇ ਹਉਮੈ ਗਰਵ ਗਵਾਏ ਨਾ
1: ਚੜਦੀ ਉਹਨੂੰ ਦੇਖੋ
0: ਅੰਮ੍ਰਿਤ ਪੀਆ ਸਤਿਗੁਰ ਦੀਆ ਅਵ ਨਾ ਜਾਣਾ ਦੁਆ ਦੀਆ ਏਕੋ ਏਕ ਸੁਭ ਪਰ ਪਰਮਪਰ ਪੁਰਖ ਸਰਚ ਖਜ਼ਾਨੇ ਪਾਈਂਦਾ ਗਿਆਨ ਦਾ ਸਾਗ ਗਹਿਰ ਗੰਭੀਰਾ ਕੋਈ ਨਾ ਜਾਣੇ ਤੇਰਾ ਕੀ ਰਾਜ਼ੀ ਦੀਆ ਤੇ ਇਹ ਮਨ ਦੀ ਗੱਲ ਚੱਲ ਰਹੀ ਹੈ ਇਸ਼ਨਾਨ ਕਰੇ
1: ਅੰਮ੍ਰਿਤ ਸਰ ਨਾਵੇ
0: ਕਰਮ ਧਰਮ ਸੱਚ ਹਾਥ ਤੁਮਾਰੇ ਵਿਪਰਵਾ ਖੁੱਟ ਮੰਡਾਰੇ ਤੂੰ ਦਿਆਲ ਕਿਰਪਾਲ ਸਦਾ ਪ੍ਰਭ ਆਪੇ ਮੇਲ ਮਿਲਾਏਂਦਾ ਆਪੇ ਦੇਵ ਦਿਖਾਵੇ ਆਪੇ ਥਾਪ ਥਾਪੇ ਆਪੇ ਆਪੇ ਜੋੜ ਵਿਛੋੜੇ ਕਰਤਾ ਆਪੇ ਮਾਰ ਜਵਾਏਂਦਾ ਜੇਤੀ ਹੈ ਤੇਤੀ ਤੂਦ ਅੰਦਰ ਦੇਖੇ ਆਪ ਬਿਆਸ ਬਿਜ ਮੰਦਰ ਨਾਨਕ ਸਾਜ ਕਹੇ ਬੇਨੰਤੀ ਹਰ ਦਰਸ਼ਨ ਸੁਖ ਪਾਏਂਦਾ
1: ਅੰਦਰ ਸਾਰਿਆਂ ਜਿੱਥੇ ਸੱਤ ਪੁਰਖ
0: ਮਾਰੂ ਮਹੱਲਾ ਪਹਿਲਾ ਦਰਸ਼ਨ ਪਾਵਾਂ ਜੇ ਤੁਧ ਪਾਵਾਂ ਭਾਏ ਭਗਤ ਸਾਜੇ ਗੁਣ ਗਾਵਾਂ ਤੁਧ ਪਾਣੇ ਤੂੰ ਪਾਵੇ ਕਰਦੇ ਆਪੇ ਰਸਨ ਰਸਾਏਂਦਾ ਸੋਹਣ ਭਗਤ ਪ੍ਰਭ ਦਰਬਾਰੇ ਬ੍ਰਹਮਾ ਦੇਵੀ ਦੇਵਾ ਸੋਹਣ ਭਗਤ ਪ੍ਰਭ ਦਰਬਾਰੇ ਮੁਕਤ ਪਏ ਹਰਦਾਸ ਤੁਮਾਰੇ ਆਪ ਗਵਾਏ ਤੇਰੇ ਨਾਮ ਤੇ ਅੰਦਰ ਨਾਮ ਧਿਆਏਂਦਾ
1: ਸਤਵਾਦੀ ਜਿਤ ਨਾਤੇ ਕਉਆ ਹੰਸ ਬ੍ਰਹਮਾ
0: ਦੇਵੀ ਦੇਵਾ ਇੰਦਰ ਤਪੇ ਮਨ ਤੇਰੀ ਸੇਵਾ ਜਤਿ ਸਦੀ ਕੇਤੇ ਬਣਵਾਸੀ ਅੰਤ ਨ ਕੋਈ ਪਾਏਂਦਾ ਵਿਣ ਜਨਾਏ ਕੋਈ ਨਾ ਜਾਣੇ ਜੋ ਕਿਛੁ ਕਰੇ ਸੋ ਆਪਣ ਪਾਣੇ ਲੱਖ ਚੁਰਾਸੀ ਜੀਉ ਪਾਏ ਭਾਣੇ ਸਾ ਲਵਾਏਂਦਾ ਜੋਤਿਸ਼ ਪਾਲੇ ਸੋ ਨਿਹਿ ਚੋ ਹੋਵੇ ਮਨ ਮੁਖ ਆਪ ਗਨਹਾਏ ਰੋਵੇ ਨਾਮ ਭੁਲਾ ਠਾਉ ਨਾ ਪਾਏ ਆਏ ਜੈ ਜਦ ਪਾਏਂਦਾ ਨਿਰਮਲ ਕਾਇਆ ਉਜਲ ਅੰਸਾ ਤਿਸ ਨਾਮ ਨਿਰੰਜਨ ਅੰਸਾ ਸਗਲੇ ਦੁਖ ਮੰਦ ਕਰ ਪੀਵੇ ਬਹੁੜ ਦੁਖ ਨਾ ਪਾਏਂਦਾ ਬਹੁ ਸਾਧੋ ਦੁਖ ਪ੍ਰਾਪਤ ਹੋਵੇ ਭੋਗੋ ਰੋਗ ਸੁਮੰਤ ਗੋਵੇ ਹਰ ਖੋ ਸੋਗ ਨਾ ਮਿਟੇ ਗੋਗਣ ਭਾਣੇ ਪਰਮਾਏਂਦਾ
1: ਕਿਉਂਕਿ ਆਪਾਂ ਆਪ ਹੀ
0: ਗਿਆਨ ਹੋਣੀ ਪਵੇ ਸਭਾਈ ਸਾਚਾ ਰਵ ਰਿਹਾ ਲਿਵ ਲਾਏ ਨਿਰਭਉ ਸ਼ਬਦ ਗੁਰੂ ਸਾਚ ਜਾਤਾ ਜੋਤੀ ਜੋਤ ਮਲਾਏਂਦਾ
1: ਫਿਰ ਤਾਂ ਮਨ ਕਾਲਾ ਹੀ ਹੈ
0: ਅਡਲ ਅਡੋਲ ਚਾਰ
1: ਚੱਲਦੇ ਨੇ
0: ਮਰਾਰੇ ਖੇ ਮੈਂ ਟਾਹੇ ਫਿਰ ਉਹ ਸਾਰੇ ਰੂਪਾਂ ਦੇ ਕਿਆ ਮਤਨੇ ਕੀ ਮਤਨੇ ਸ਼ਬਦ ਭੇਦ ਪਤੇ ਆਏਂਦਾ
1: ਫਿਰ ਮਨ ਨਿਰਮਲ
0: ਹਮ ਦਾਸ
1: ਇਸ ਕਰਕੇ ਮਾਰਸ ਦਾਸ ਪਿਆਰੇ ਸਾਧ ਮੇਰੇ ਜਾਂ ਜੋ ਬੜੇ ਵਿਚਾਰੇ
0: ਮਨੇ ਨਾ ਸੋਈ ਬਲਿਹਾਰੀ ਦਾਸ ਆਪੇ ਸੱਚ ਦੜਾਏਂਦਾ
1: ਭਾਈ ਗੁਰਦਾਸ ਜੀ ਕਹਿੰਦੇ ਗੁਰੂ ਉਹਨਾਂ ਗੁਰਸਿੱਖਾਂ
0: ਬੱਲੇ ਸਾਧ ਸੱਚੇ ਸਚਿਆਰਾ ਸਾਚੇ ਪਾਵੇ ਸ਼ਬਦ
1: ਜਾਏ ਜਿਨ੍ਹਾਂ ਗੁਰ ਦਰਸ਼ਨ ਕੀਤਾ
0: ਤਰਦਾ ਪੀ ਸਾਚੇ
1: ਜਿਨ੍ਹਾਂ ਨੇ ਗੁਰੂ ਦੇ ਦਰਸ਼ਨ ਕੀਤੇ ਆ
0: ਵੱਡਾ ਵੱਡਾ ਆਖੇ ਸਭ ਕੋਈ ਗੁਰੂ ਗੁਣ ਸੋ ਜੀ ਕਿੰਨੇ ਨਾ ਹੋਈ ਸਾਚ ਮਿਲੇ ਸੋ ਸਾਚੇ ਪਾਵੇ ਨਾ ਵਿਛੜਦ ਪਾਏਂਦਾ ਤੁਰਵ ਸੁਣੇ ਤਾਹੀ ਰੁਨੇ ਮਰ ਮਰ ਜਨਮੇ ਮੋਹਲਤ ਪੁਨੇ ਜਿਸ ਬਖਸੇ ਤਿਸ ਦੇ ਵਡਿਆਈ ਮੇਲ ਨਾ ਬਚੋ ਤਾਏਂਦਾ ਆਪੇ ਕਰਤਾ ਆਪੇ ਪੂਜਾ ਆਪੇ ਤ੍ਰਿਪਤਾ ਆਪੇ ਮੂਦਾ ਆਪੇ ਮੂਰਦਾਨ ਮੁਕਤੀ ਸਾਰ ਮਮਤਾ ਮੋਹ ਚੁਕਾਏਂਦਾ
1: ਸ੍ਰਿਸ਼ਟੀ ਕ ਮਿਲ ਜਾਣਗੇ ਪਰ ਉਹ ਪੂਰਨ ਨਹੀਂ ਹੁੰਦੇ
0: ਸਿਰਦਾਨ ਵਿਚਾਰਾ ਕਰਨ ਕਰਨ ਸਮਰਤ ਪਾਰਾ ਕਰ ਕਰ ਵੇਖੇ ਕੀਤਾ ਆਪਣਾ ਕਰਨੀ ਕਾਰ ਕਰਾਏਂਦਾ
1: ਇਹ ਹੈ ਗੁਰਦਰਸ਼ਨ
0: ਸੇ ਗੁਣ ਗਾਵੇ ਸਾਚੇ ਪਾਏ
1: ਸਤਿਗੁਰਸਿੱਖ ਦੀ ਨਿਸ਼ਾਨੀ
0: ਤੁਜ ਮਾਇ ਸਮਾਵੇ
1: ਨਾਨਕ ਸਾਚ ਗੁਰੂ ਦੇ ਦਰਸ਼ਨ ਕਰਦੇ
0: ਸਾਚੇ ਸੁਖ ਪਾਏ
1: ਰੋਜ਼ ਗੁਰਬਾਣੀ ਪੜ੍ਹਦੇ
0: ਮਹੱਲਾ ਪਹਿਲਾ
1: ਰੋਜ਼ ਗੁਰੂ ਦੇ ਦਰਸ਼ਨ ਕਰਨੇ ਹੋ ਗਏ ਫਿਰ
0: ਹਰ ਬਦਨ ਹਰ ਬਦ ਤੰਦੂਕਾਰਾ
1: ਅੱਜ ਦੀ ਸਾਡੀ ਇਹ ਬਹੁਤ ਵੱਡੀ
0: ਹੁਕਮ ਪਾਰਾ ਨਾ ਦਿਨ ਰਹਿਣ ਨਾ ਚੰਦਨ ਸੂਰ ਦੇ ਸੁਣ ਸਮਾਦ ਲਗਾਏ ਅਸੀਂ
1: ਆਪਣੇ ਬੱਚਿਆਂ ਨੂੰ ਗੁਰਬਾਣੀ
0: ਪਾਣੀ ਨਾ ਬਾਣੀ ਪਉਣ ਨਾ ਪਾਣੀ ਉਪਤ ਖਬਦ ਨਾ ਆਵਣ ਜਾਣੀ ਖੰਡ ਪਤਾਲ ਸ਼ਬਦ ਨਹੀਂ ਸਾਗਰ ਨੀਂਦ
1: ਨਦੀ ਨਾ ਨੀਰ ਵਹਾਏਂਦਾ
0: ਨਾ ਤਦ ਸੁਰਗ ਮਛ ਪਿਆਲਾ ਦੋ ਜਗ ਪਿਛ ਨਹੀਂ ਖੈ ਕਾਲਾ ਨਰਕ ਸੁਰਗ ਨਹੀਂ ਜੰਮਣ ਮਾਨਾ ਨਾ ਕੋ ਆਏ ਨਾ ਜਾਏ ਜਿਹੜੀ
1: ਤੁਸੀਂ ਉਹ ਸਿੱਖਿਆ ਦੇਤੀ ਨਾ ਉਹਨੂੰ
0: ਬ੍ਰਹਮਾ ਮਿਸ਼ਨ ਮਹੇਸ਼ ਨਾ ਕੋਈ ਅਵਰ ਨ ਦਿਸੇ ਉਹ
1: ਸਾਰੀ ਉਮਰ ਕੰਮ ਮਾਰ ਪੁਰਖ ਨਹੀਂ ਜਾਤ ਨ ਜਮਾਨਾ ਕੋ ਦੁੱਖ ਸੁਖ ਪਾਏਂਦਾ ਮਾਰੂ ਮਹਲਾ ਪਹਿਲਾ ਜਲ ਨਿਰਮਲ ਗੁਰਮੁਖ ਮੈਲ ਨਾਲ ਜਿੱਥੇ ਸੱਤ ਦੀ ਗੱਲ
0: ਸਵਦੀਪ ਜੋਤ ਸਭਾਈ ਆਪੇ ਵੇਖੀ ਜੋਤ ਸਰੂਪ
1: ਸਦਾ
0: ਗੜ ਮੈਂ ਹਟ ਬਟਨ ਵਪਾਰਾ ਨਦਰ ਕਰੇ ਪੂਰਾ ਗੁਰ ਪੇਟੇ ਜਮ ਜਬਾਨਾ ਮਾਰੇ ਪੇਟੇ ਜੋ ਜਲ ਅੰਤਰ ਕਮਲ ਬਵਾਸੀ ਆਪੇ ਬਿਕਸਿਤ ਧਿਆਇਂਦਾ
1: ਜਿੱਥੇ ਨਾਮ ਦਾ ਭੇਦ ਦਿੱਤਾ ਜਾਂਦਾ ਸੱਚੇ
0: ਕਬਰੀ ਹੋਵੇ ਸੱਚੋ ਸਦਾ ਪਾਏਂਦਾ ਸੱਚਾ
1: ਤੁਸੀਂ ਮੁਕਤ ਹੋ ਜਾਓਗੇ
0: ਪਾਏ ਪੂਰਾ ਸਤਿਗੁਰ ਮਿਲੇ ਮਲਾਏ ਗੁਰਮਕੋਏ ਸੋ ਹੁਕਮ ਪਛਾਣੇ ਮਾਨੇ ਹੁਕਮ ਸਮਾਏਂਦਾ ਮਾਰੇ ਕਹਿੰਦੇ
1: ਮੁਕਤ ਭਿਆ ਮਿਲ ਸਾਧ ਸੰਗਤ ਕਰ
0: ਹੁਕਮ ਆਇਆ ਹੁਕਮ ਸਮਾਇਆ
1: ਹੁਕਮ ਦੀਸ਼ ਸਭ ਪਰ ਹਰਿਆ ਐਸਾ ਦਿਆਲੂ
0: ਬਾਬਾ ਹੁਕਮ ਕਲਾ ਰਹਾਏਂਦਾ
1: ਨਾ ਮਰਜੀ ਕਿਹੋ ਜਿਹਾ ਮਰਜੀ ਆ ਜਾਵੇ ਕਹਿੰਦੇ ਮੈਂ ਉਹ ਹੁਕਮ ਕਰੂੰਗਾ ਸਭ ਪਾਣੀ ਗਏ
0: ਨਾਰੰਗ ਹੁਕਮ ਸਭ ਸਕਤੀ ਕਰ ਵਾਸਾ ਹੁਕਮ ਖੇਲ ਖਲਾਏਂਦਾ ਹੁਕਮੇ ਅਡਾਣੇ ਅਗਾਸੀ ਹੁਕਮੇ ਜਲ ਥਲ ਤ੍ਰਿਪਣ ਵਾਸੀ ਹੁਕਮੇ ਸਾਸ ਗ੍ਰਾਸ ਸਦਾ ਪੁਨ ਹੁਕਮੇ ਦੇਖ ਦਬਾਏਂਦਾ
1: ਆਪਾਂ ਵੀ ਇਹੋ ਜਿਹੀ
0: ਹੁਕਮ ਉਪਾਏ ਦਸ ਅਵਤਾਰਾ ਦੇਵਦਾਨ ਅਗੰਤ ਉਪਾਰਾ ਮਾਨੇ ਹੁਕਮ ਸੁਧਰ ਗਏ ਪੈਂਜੇ ਸਾਚ ਮਲਾਏ ਸਮਾਏਂਦਾ
1: ਸੰਸਾਰ ਦੇ ਵਿੱਚ ਕੋਈ ਜਨਮ ਤੋਂ ਹੀ ਬ੍ਰਹਮ ਗਿਆਨੀ ਨਹੀਂ ਪੈਦਾ ਹੋਇਆ ਹੁਕਮੇ
0: ਜੋ ਗੁਸ਼ ਦੀ ਗੁਦਾਰੇ ਹੁਕਮੇ ਸਿੱਧ ਸਾਧਿਕ ਵਿਚਾਰੇ ਆਪਣਾ ਨਾਥੀ ਸਭ ਜਾਂ ਕੀ ਬਖਸ਼ੇ ਮੁਕਤ ਕਰਾਏਂਦਾ
1: ਔਗਣ ਆਪੇ ਹੀ ਥੋਂ
0: ਆਇਆ ਕੋਟ ਗੜੇ ਮਹਿ ਰਾਜਾ ਨੀਬ ਵਾਸ ਪਲਾ ਦਰਵਾਜਾ ਮਿੱਥਿਆ ਲੋਭ ਨਹੀਂ ਕਰ ਵਾਸਾ ਲਭ ਪਾਪ ਪਛਤਾਏਂਦਾ
1: ਔਗਣ ਪਾਣੀ ਜੋ ਕਰਦੇ ਨੇ ਉਹ ਉਪਦੇਸ਼ ਸੁਣੋ
0: ਬ੍ਰਹਮਾ ਵਿਸ਼ਨ ਮਹੇਸ਼ ਉਪਾਏ ਸੁਣੇ ਵਰਤੇ ਲੋਕ ਸੁਭਾਏ ਇਸ ਪਦ ਵਿਚਾਰੇ ਸੋ ਜਨ ਹਰ ਹਰ ਜਪ ਜਪ ਮਿਲਿਆ ਭਰਮ ਚੁਕਾਏ ਦਾ
1: ਹਰੀ ਨੂੰ ਜਪਦੇ ਨੇ ਵਾਹਿਗੁਰੂ ਨੂੰ ਜਪਦੇ
0: ਸੁਣੋ ਸਬਦ ਸਰੋਵਰ ਦਾ ਪੇ ਜਿਨ ਸਾਜੇ ਵਿਚਾਰੇ ਆਪੇ ਤੇ ਸਤ ਸਰ ਮਨ ਮਾ ਗੁਰਮੁਖ ਨਾਮੇ ਫਿਰ ਬੋੜ ਜੂਣ ਨਾ ਪਾਏ ਦਾ
1: ਕਿੰਨਾ ਸੌਖਾ ਕੰਮ ਗੁਰੂ ਨਾਨਕ ਦੇ ਚੰਦ
0: ਸੂਰਜ ਗੈ ਨਾਰੇ
1: ਪਰ ਅਸੀਂ ਸੌਖਾ ਨਹੀਂ ਕਰਨਾ ਚਾਹੁੰਦੇ ਅਸੀਂ ਔਖੇ ਬਹੁਤ ਹੋਣਾ ਚਾਹੁੰਦੇ
0: ਪਾਜ ਨਾਲਮ ਸੁਣੇ ਤਾੜੀ ਲਾਏ ਦਾ
1: ਸੁਣਾ
0: ਤਰਤ ਕਾਸ਼ੋ ਪਾਏ ਬਿੰਤਮ ਮਾਰਾ ਕੇ ਸੱਚ ਗੱਲ ਪਾਏ ਤ੍ਰਿਪਣ ਸੱਚ ਮੇਰ ਕਲੀ ਮਾਇਆ ਆਪ ਪਾਏ ਕੋ ਪਾਏ ਦਾ ਸੁਣੋ ਖਾਣੀ ਸੁਣੋ ਬਾਣੀ ਸੁਣੋ ਉਪਜੀ ਸੁਣ ਸਮਾਣੀ
1: ਉਪਕਰਤ ਕਰੋ ਪਹਿਲਾਂ ਉੱਠ ਕੇ ਕਰਦੇ
0: ਵਿਸ਼ਮਾਦ ਸ਼ਬਦ ਦਿਖਾਏ ਦਾ
1: ਕਿਰਤ ਤਾਂ ਬਾਅਦ ਚ ਹੀ ਕਰਦੇ ਹਾਂ
0: ਰਾਤ ਦਿਨ ਸਦੋਏ ਕੀਏ
1: ਜੇ ਅਸੀਂ ਕਿਰਤ ਨੂੰ ਪਹਿਲੇ ਨੰਬਰ ਤੇ ਲੈ ਕੇ ਫਿਰ ਅਸੀਂ ਬੰਨੇ ਜਾਵਾਂਗੇ
0: ਤੇ ਅਮਰ ਅਤੀ
1: ਫਿਰ ਅਸੀਂ ਦੂਜੇ ਨੰਬਰ ਤੇ ਨਾਮ ਨੂੰ ਲੈ ਕੇ
0: ਪਾਏ ਦਾ
1: ਜਦੋਂ ਕਿ ਨਾਮ ਤੋਂ ਬਿਨਾਂ ਕੋਈ ਕਰ ਨਹੀਂ ਸਕਦਾ
0: ਸਿਮਰਨ ਤੋਂ ਬਿਨਾਂ ਕੋਈ ਬੰਦਗੀ ਤੋਂ ਬਿਨਾਂ ਕੋਈ ਬਾਣ ਬ੍ਰਹਮੇ ਮੁਖ ਮਾਇਆ ਹੈ ਜੇ ਅਸੀਂ ਕਿਰਤ ਨੂੰ ਗੁਣ ਤਾਂ ਕੇ ਕੀ ਦਿਖਾ ਨਾ ਸਕੇ ਕੋ
1: ਤੇ ਮਹਾਰਾਜ ਕਹਿੰਦੇ ਤੁਸੀਂ ਵਿਚਲੇ ਤਾਂ ਰੱਬ
0: ਬੁਲਾਏ ਦਾ
1: ਅੱਜ ਕਿਰਤੀ ਮੁਖ ਆ ਸਾਡੀ
0: ਸੁਣੇ ਸ਼ਬਦ ਪਤਾਲੋ ਪਾਏ ਸੁਣੇ ਪਵਨ ਰਖੇ ਲੈ ਬੁਲਾਏ ਆਪੇ ਕਾਰਨ ਕੀਆ ਬ੍ਰਹਮਪੁਰ ਸਭ ਤੇ ਰੋਕਿਆ ਕਮਾਏ ਦਾ ਚਾਰ
1: ਕੁੰਟ ਦੇ ਦਸ ਪਰ ਮੈਂ ਥੱਕਾਏ ਪ੍ਰਭ ਜੀ
0: ਤਮ ਸਤ ਕਲ ਤੇਰੀ ਛਾਇਆ ਜਨਮ ਮਰਨ ਹਉਮੈ ਅਜੇ
1: ਸਾਡਾ ਮਨ ਥੱਕਿਆ ਨਹੀਂ ਸੰਸਾਰ ਦੇ
0: ਹਰ ਗੁਰਮੁਖ ਗੁਣ ਚੌਥੇ ਮੁਖ
1: ਜਿਨ੍ਹਾਂ ਦਾ ਥੱਕ ਜਾਂਦਾ ਉਹ ਆਉਂਦੇ ਇੱਥੇ
0: ਸੁਣੋ ਜੇ ਦਸ ਅਵਤਾਰਾ ਸਿਸ਼ਟੋ ਪਾਏ ਕੀਆ ਪਸਾਰਾ ਦੇਵ ਦਾਨ ਗਣ ਗੰਧਰਵ ਸਾਜੇ ਸਭ ਲਿਖਿਆ ਕਰਮ ਕਮਾਏ ਦਾ ਜਦੋਂ ਗਿਆਨ
1: ਹੋਇਆ ਸੰਗਤ ਚਾ ਕੇ ਫੇਰ ਥੱਕ ਕੇ ਪਤਾ ਲੱਗ ਗਿਆ ਵੀ ਬਹੁਤ ਜਨਮ ਹੋ ਗਏ ਜਾਣੇ ਜਨ ਕੋਈ ਜੁਗ
0: ਜੁਗ ਅੰਤਰ ਮੁਕਤ ਪ੍ਰਾਇਣ ਸੁਣ
1: ਹੁਣ ਆ ਜਾ ਗੁਰੂ ਜੀ ਸ਼ਬਦ
0: ਬੰਦ ਪਾਏ ਦਾ
1: ਥੱਕ ਆਏ ਪ੍ਰਭ ਕੀ ਸਾ
0: ਪੰਚ ਤਤ ਸੁਣ ਪਰਦਾਸਾ ਦੇ ਸੰਜੋਗੀ ਕਰਮ ਦਾਸਾ ਬੁਰਾ ਭਲਾ ਦੋ ਮਤ ਲਿਖੇ ਪਾਪ ਪੁੰਨ ਬੇ ਜਾਣੇ ਸ਼ਰਨ ਆਵੇ ਤਸ
1: ਕੰਠ ਲਾਵੇ ਇਹ ਬਿਰਦ ਸੁਆਮੀ
0: ਉੱਤਮ ਸਤਿਗੁਰੂ ਪੁਰਖ ਨਾਲੇ ਸ਼ਬਦ ਰਤੇ ਹਰ ਰਸ ਮਤ ਵਾਲੇ ਰਿਤ ਬੁੱਧ ਸਿੰਘ ਸਿੱਧ ਗਿਆਨ ਗੁਰ ਤੇ ਪਾਈਏ ਪੂਰੇ ਭਾਗ ਮਲਾਏ ਦਾ
1: ਜਿਨ੍ਹਾਂ ਤੋਂ ਮੈਂ ਸਿੱਖਿਆ ਲਈ ਹੈ
0: ਸਤਿਗੁਰ ਤੇ ਪਾਏ ਵਿਚਾਰਾ
1: ਪ੍ਰਚਾਰਕ ਹੋ ਜਾਂਦਾ ਹੈ ਉਹਨਾਂ ਨੇ ਅੱਜ
0: ਸੁਣ ਸਮਾਦ ਸੱਚੇ ਕਰ ਬਾਰਾ ਨਾਨਕ ਨੇ ਬਰਨਾਦ ਸ਼ਬਦ ਤੁਨ
1: ਇਹ ਨਹੀਂ ਕਿਹਾ ਤੂੰ ਆਹ ਗੱਲ
0: ਸੱਚ ਰਾਮੇ ਨਾਮ ਸਮਾਏ ਦਾ ਮਾਰੂ ਮਹੱਲਾ ਪਹਿਲਾ
1: ਬਸ ਇੱਕ ਕੰਮ ਕਰੀ ਗਏ ਜਿਹੜਾ ਆਉਂਦਾ ਸੀ ਉਹਨੂੰ ਗੁਰਬਾਣੀ ਦਾ ਗਿਆਨ
0: ਦੀਨ ਦਿਆਲਾ ਹੈ ਨਾ ਜਾਏ ਪ੍ਰਭੂ ਕਿਰਪਾਲਾ ਜੀ ਅੰਦਰ ਜੁਗ ਤੇ ਸਿਮਰਨ ਆਈ ਰਹੋ ਨਰਾਇਣ ਰਾਜਾ ਜੁਗ ਤਿਸ ਕੀ ਛਾਇਆ ਪ੍ਰਚਾਰਕ ਬਣ ਦੇ ਮਾਫ ਨਾ ਮਾਇਆ ਨਾ ਦੇ ਭੈਣ ਨਾ ਭਰੋ ਮਾਇਆ
1: ਮੈਂ ਆਪ
0: ਨਾ ਤੇ ਸੋ ਬਦ ਖਬਦ ਬੋਲ ਜਾਤੀ ਉਹ ਅਜਰਾ ਵਰ ਮਨ ਪਾਇਆ ਤੂੰ ਅਕਾਲ ਉੱਤਮ ਜਨ ਸੰਤ ਬੜੇ ਹਰ ਪਿਆਰੇ ਹਰ ਪਾਰ ਉਤਾਰੇ ਨਾਨਕ ਰੇਣ ਸੰਤ ਜਨ ਸੰਗਤ ਹਰ ਗੁਰ ਪ੍ਰਸ਼ਾਦੀ ਪਾਇਆ
1: ਜ਼ਿੰਦਗੀ ਨਹੀਂ ਪਤਾ ਲੱਗਦਾ
0: ਤੂੰ ਅੰਤਰ ਜਾਮੀ ਜੀ ਸੰਤ ਤੇਰੇ ਤੂੰ ਦਾਤਾ ਹਮ ਸੇਵ ਤੇਰੇ ਅੰਮ੍ਰਿਤ ਨਾਮ ਕਿਰਪਾ ਕਰ ਦੇ ਜੇ ਗੁਰ ਗਿਆਨ ਰਤਨ ਦੇ ਪਾਇਆ
1: ਨਿਰਮਲ
0: ਜੋਤ ਨਿਰੰਤਰ ਜਾਤਿ ਸ਼ਬਦ ਰਸਾਲ ਰਸਨ ਰਸ ਰਸਨਾ ਬੇ ਨਿਰਸਾਲ ਵਜਾਇਆ
1: ਜੇ ਕੋਈ ਪਰਮੇਸ਼ਰ ਦਾ ਨਾਮ ਜਪੇ ਨਿਰਸਾਲ
0: ਵਜਾਵੇ ਸੋਈ ਜਾਂ ਐਸੇ ਜਨ ਸਾਰੇ ਗੁਰ ਸ਼ਬਦ ਚਾਰੇ ਰਹੇ ਨਰਾਰੇ ਆਪ ਤਰੇ ਸੰਗਤ ਗੁਰ ਤਾਰੇ ਤਿੰਨ ਸਭ
1: ਜਾਇਆ ਜਪੂਗਾ
0: ਘਰ ਦਰ ਮੰਦਰ ਜਾਣੇ ਸੋਈ ਜਿਸ ਪੂਰੇ
1: ਗੁਰੂ ਕਹਿ ਰਿਹਾ ਗੱਲ
0: ਚਤੁਰਦਸ ਹਟ ਦੀਵੇ ਦੋਏ ਸਾਖੀ ਸੇਵਕ ਪੰਚ ਨਹੀਂ
1: ਸਿੱਖ ਤਾਂ ਤਾਰੀ ਜਾਣਾ
0: ਹੈ ਤਰਵਸਾ ਨੂਪ
1: ਕਹਿੰਦੇ ਜਿਸ ਸਿਮਰਤ ਸਭ ਕਲਬਿਕ ਨਾਸੇ ਪਿਤਰੀ ਹੋਏ ਆਧਾਰੋ ਗੁਰ ਹਰ ਹਰ ਤੁਮ ਸਦ ਹੀ ਜਾਪੋ ਪਰ ਸਦਾ ਹੀ ਜਪਣਾ
0: ਕੀ ਲਾਇਕ ਹਰ ਵੇਲੇ ਜਾਗ ਰਹਿਣਾ ਗੁਰਮਤ ਪਾਏਗਾ ਆ ਜੁਗਾਦ ਹੈ ਵੀ ਉਹ ਸੀ ਸਸਾ ਪਰਮ ਚੁਕਾਇਆ ਇਹਦਾ
1: ਕੋਈ ਅੰਤ ਨਹੀਂ ਬੇਅੰਤ ਹੈ
0: ਤਖਤ ਸਲਾਮ ਹੋਵੇ ਦੀ ਰਾਤੀ ਇਹ ਸਾਚ ਵਡਾਈ ਗੁਰਮਤ ਲੇਵ ਜਾਤੀ ਨਾਨਕ ਰਾਮ ਜਪੋ ਤਰ ਤਾਰੀ ਹਰ ਅੰਤ ਸਖਾਈ ਪਾਇਆ ਮਾਰੂ ਮਹੱਲਾ ਪਹਿਲਾ ਹਰ ਤਨ ਸੰਚੋਰੇ ਜਨ ਪਾਈ ਸਤਿਗੁਰ ਸੇਵ ਰਹੋ ਸਰਨਾਈ ਤਸਕ ਚੋ ਨ ਲਾਗੇ ਤਾਂ ਗੋ ਤੁਮ ਉਪਦੇਸ਼ ਸਬਦ ਜਗਾਇਆ ਦਰਵਾਜੇ ਸਿਰ ਸਿਰ ਕਰਨੇ ਹਾਰੇ ਸਾਜੇ ਦਸਵੇਂ
1: ਚੁਕਾਇਆ ਫਿਰ ਤੁਹਾਨੂੰ ਪੜ੍ਹਦੇ ਸਮਝ ਆਏ
0: ਚਲੇ ਨਾ ਸੁਣਦੇ ਸਮਝ ਜੋਗੀ ਸ਼ਬਦ ਨਾ ਦਵਾਏ ਪੰਜ ਸ਼ਬਦ ਚੰਕਾਰ ਨਿਰਾਲਮ ਪ੍ਰਭ ਆਪੇ ਵਾਹਿ ਸੁਣਾਇਆ
1: ਇਸ ਕਰਕੇ ਗੁਰਬਾਣੀ ਨੂੰ ਗੁਰਸਿੱਖ ਵਿਚਾਰਦੇ ਨੇ ਫਿਰ ਚੜ੍ਹੇ ਦਸ ਗੁਰਬਾਣੀ ਗਾਲ ਹੈ
0: ਤਾਂ ਅੰਜਨ ਸਰਾਂਜਨ ਜਾਣੇ ਸਭ ਅੰਜਨ ਰਾਇਆ
1: ਵੈਂਦਿਆਂ
0: ਦੁੱਖ ਵੈ ਪੰਜਨ ਪ੍ਰਭ ਵਿਨਾਸੀ ਰੋਹ ਪੜਨੇ ਕਾਢੇ ਜਾਂ ਪਾਸੀ ਨਾਨਕ ਹਰ ਪ੍ਰਭ ਸੋ ਭਉ ਪੰਜਨ ਗੁਰ ਮਿਲਿਆ ਹਰ ਪ੍ਰਭ ਆਇਆ
1: ਗੁਰੂ ਦੇ ਬਚਨ ਮੰਨ ਲਏ ਗੁਰੂ ਉਹਨਾਂ ਤੋਂ
0: ਸ਼ਬਦ ਸੁਖ ਹੋਈ ਆਪ ਵਿਚਾਰੇ ਗਿਆਨੀ ਸੋਈ ਨਾਨਕ ਹਰ ਜਸ ਹਰ ਗੁਣ ਲਾਹਾ ਸਤ ਸੰਗਤ
1: ਨਾ ਦੂਜਿਆਂ ਨੂੰ
0: ਮਹਲਾ ਪਹਿਲਾ ਸੱਚ ਕਹੋ ਸਾਜੇ ਕਰ ਰਹਿਣਾ ਜੀਵਤ ਮਰੋ ਭਵਜਲ ਜਗਤਾਨਾ ਗੁਰ ਕੋ ਬੋਹਿਤ
1: ਦੁੱਖ ਵੀ ਬਹੁਤ
0: ਦੁਲਾ ਮਨ ਹਰ ਜਪ ਪਾਰ ਵਿਨਾਇਆ
1: ਆਪ ਉਪਦੇਸ਼ ਨਾ ਦੂਜਿਆਂ ਨੂੰ ਕਰਨ ਦਿੰਦੇ ਹਮੇ ਮਨ ਤੋ
0: ਲੋਭ ਵਿਨਾਸ਼ਨ ਦੋ
1: ਨਾਮ ਧਰਮ ਤੇ
0: ਦਸਮੇ ਆਸਨ ਉਪਰ ਪਰੇ ਪਰੇ ਪਰੰਪਰ ਜਿਨਾ ਪਿਆ ਬੋ ਪਾਇਆ ਗੁਰਮਤਿ
1: ਜਿਹੜਾ ਵੀ
0: ਤੁਹਾਨੂੰ ਮਿਲਦਾ ਤਰੀਆ ਕੁਲੰਗਾਇ
1: ਹਰ ਇੱਕ ਨੂੰ ਉਪਦੇਸ਼ ਗੁਰੂ ਦਾ ਹੀ ਸੁਣਾਉਣਾ ਹੈ ਆਪਣਾ ਉਪਦੇਸ਼ ਹੀ ਸੁਣਾਇਆ ਜਾਂਦਾ ਹੈ
0: ਤੁਮਹੀ
1: ਉਪਦੇਸ਼ ਗੁਰੂ ਹਰ ਹਰ ਜਪ ਜਪ ਹੈ
0: ਦੁਤੀਆ ਗਾਇਆ
1: ਸੱਚੇ ਪਾਤਸ਼ਾਹ ਕਹਿੰਦੇ ਬਹਿੰਦਿਆਂ ਉੱਠਦਿਆਂ ਸੱਚ
0: ਹਰ ਨਾਮ ਸੱਚ ਹੈ ਸਰਨਾ ਸੱਜ ਗੁਰ ਸ਼ਬਦ ਜਿਤੇ ਲਗਤਨਾ ਕਥ ਕਥੇ ਦੇ ਕੇ ਪਰੰਪਰ ਪੁਨ ਕਰ ਬਣਾ ਜੁਨੀ ਜਾਇਆ ਸੱਚ ਬਿਨ ਸਤ ਸੰਤੋਖ ਨ ਪਾਵੇ ਬਿਨ ਗੁਰਮੁਖ ਨ ਆਵੇ ਜਾਵੇ ਮੂਲ ਮੰਤਰ ਹਰ ਨਾਮ ਰਸਾਇਣ ਕਉ ਨਾਨਕ ਪੂਰਾ ਪਾਇਆ ਸੱਚ ਬਿਨ ਭਉ ਜਲ ਜਾਇ ਨ ਤਰਿਆ ਇਹ ਸੰਬੰਧ ਕਥਾ ਮੈਂ ਦੇਖ ਭਰਿਆ ਰਹੇ ਅਤੀਤ ਗੁਰਮਤਿ ਲੈ ਉਪਰਾ ਨਿਰਭਉ ਕਹਿ ਕਰ ਪਾਇਆ ਝੂਠੇ ਜਗ ਹਿਤ ਕੀ ਚਤੁਰਾਈ ਬਿਲਮਨ ਲਾਗੇ ਆਵੇ ਜਾਏ ਨਾਮ ਸਰ ਚਲੇ ਬਾਣੀ ਉਪਜੇ ਗੁਣ ਸੁਖ ਪਾਇਆ ਉਪਜੇ ਬਿਨ ਸੇ ਬੰਧਨ ਬਾਂਧੇ ਹਮੇ ਮਾਇਆ ਕੇ ਗਲ ਬੰਧੇ ਜਿਸ ਹਮ ਨਾਮ ਨਹੀਂ ਮਤ ਗੁਰਮਤ ਸੋ ਜਮ ਪੁਰ ਬੰਧ ਚਲਾਇਆ
1: ਜਦੋਂ ਅਸੀਂ ਸੁਣੀ
0: ਗੁਰ ਬਿਨ ਮੋਖ ਮੋਤ ਕਿਉਂ ਪਾਈਐ ਬਿਨ ਗੁਰ ਰਾਮ ਨਾਮ ਕਿਉਂ ਧਿਆਈਐ
1: ਗੁਰਮੁਖ ਚਲੇ ਬਿਨਾ ਬੋਲਿਆਂ ਵੀ
0: ਚੱਲ ਪਰ ਮੁਕਤ ਭਏ ਸੁਖ ਪਾਇਆ
1: ਉਹਨੂੰ ਜਪਾ ਜਾਪ
0: ਕਰਦੇ ਗੁਰਮਤਿ ਲੈ
1: ਜਦੋਂ ਵਾਹਿਗੁਰੂ ਗੁਰਮੰਤਰ ਸਾਨੂੰ ਸ਼ਬਦ ਤੱਕ ਲੈ ਨਾਮ ਤੱਕ ਚਲੇ ਜਾਂਦੇ
0: ਗੁਰਮਤਿ ਲੈ ਸਰਵ ਸਾਚ ਤਾਰੇ
1: ਸ਼ਬਦ ਨੂੰ ਜਪਦੇ
0: ਨੋਰੇ ਦੇ ਮਰਾਰੇ
1: ਉੱਤੇ ਹੱਥਾਂ ਪੈਰਾਂ ਨਾਲ ਕੰਮ ਕਰੀਦਾ ਸੁਰਤੀ ਸ਼ਬਦ ਨਾਲ ਜੁੜੀ ਜਿਹਨੂੰ ਕਹਿੰਦੇ ਹੱਥ ਪਾਉ ਕਰ ਕੰਮ
0: ਪੰਜ ਸਕੇ ਗੁਰ ਪਾਈ ਗੁਰਮਤਿ ਅਗਨ ਨਿਵਾਰ
1: ਸਮਾਏ ਇਤੋਂ ਅੱਗੇ ਜਿਹੜਾ ਗੁਰੂ ਦਾ ਸਿੱਖ ਆ ਸਨਮੁਖ ਹੋ
0: ਜਾਂਦਾ
1: ਜੇ ਕੋ ਸਿੱਖ ਗੁਰੂ ਸੇ
0: ਗੁਰਮੁਖ ਬੂਝੇ ਗੁਰਮੁਖ ਬੂਝੇ ਸ਼ਬਦ ਬਤੀ
1: ਜਿਹੜਾ ਸਨਮੁਖ ਹੋ ਜਾਂਦਾ ਉਹ ਦੇਖਦਾ ਵੀ ਆ
0: ਜਿਨੋ ਆਪ ਜਬ
1: ਕੰਮ ਵੀ ਕਰਦਾ ਸੁਣਦਾ ਵੀ
0: ਪਾਇਆ
1: ਇਹ ਅਵਸਥਾ ਆਪਣੀ ਆਪਣੀ ਗੁਰਸਿੱਖ ਦੀ ਜਦੋਂ ਗੁਰਬਾਣੀ ਦੀ ਖੋਜ ਕਰਾਂਗੇ ਉਦੋਂ ਪਤਾ ਲੱਗੂ
0: ਗੁਰਮੁਖ ਬੂਝੇ ਸ਼ਬਦ
1: ਉਹਦੇ ਅਨੁਸਾਰ ਆਪਾਂ ਆਪਣੇ ਆਪ ਨੂੰ
0: ਦੇਖੋ ਗੁਣਹਾਰ ਰਹੇ ਤੀਤ ਸੁਭਾਇਆ ਗੁਰਮਤਿ ਬੋਲੋ ਹਰ ਜਸ ਸੂਚਾ ਗੁਰਮਤਿ ਆਖੀ ਦੇਖੋ ਓਚਾ ਸਰਬਣ ਨਾਮ ਸੁਣੇ ਹਰ ਬਾਣੀ ਨਾਨਕ ਹਰ ਰੰਗ ਰੰਗਾਇਆ
1: ਇਸ ਕਰਕੇ ਮਾਰੂ
0: ਮਹਲਾ ਪਹਿਲਾ ਕਾਮ ਕ੍ਰੋਧ ਪ੍ਰਹਰ ਪਰਨਿੰਦਾ ਲਾਭ ਲੋਭਤਾ ਜੋ ਹੋਰ ਨ ਚਿੰਦਾ ਭ੍ਰਮ ਕਾ ਸੰਗਲ ਤੋ ਨਿਰਾਲਾ
1: ਦਿਆਲ ਹੋਏ ਮੇਰਾ ਸਵਾਮੀ ਤਿਸ ਗੁਰਸਿੱਖ ਗੁਰ ਉਪਦੇਸ਼
0: ਦਾਮਣ ਕਿਉ ਚਮਕ ਚੰਦਾ ਨਾ ਦੇਖੇ ਅਨਿਸ ਜੋਤ ਨਿਰੰਤਰ ਪੇਖੇ ਅਨੰਦ ਰੂਪ ਦਿਆਲ ਹੁੰਦਾ ਵੈ ਰੂਪਾ ਕੁਛ ਹੋਏ ਦੇਖਾਇਆ
1: ਜਿਸ ਤੇ ਦਿਆਲ ਹੋਏ ਮੇਰਾ ਸਵਾਮੀ
0: ਸਵਾਮੀ ਵਾਹਿਗੁਰੂ ਸੱਚ ਕਰ ਸੂਰ ਦੀਪਕ ਗਨਾਰੇ ਦੇਖਾ
1: ਦੇ ਚਲੋ
0: ਲਾਗੇ ਸਭ ਤ੍ਰਿਪਣ ਬ੍ਰਹਮ ਸਵਾਇਆ
1: ਪਰ ਜਿੰਨਾ ਚਿਰ ਯਾਦ ਨਹੀਂ ਕਰਦੇ ਜਦੋਂ ਸਾਡੇ ਅੰਦਰ ਤੜਫਣੀ ਬਣਦੀ ਜਿੰਨਾ ਚਿਰ ਅਸੀਂ ਚਾਹੁੰਦੇ ਹੀ ਨਹੀਂ ਉਹਨੂੰ ਮਿਲਣਾ, ਉਹ ਵੀ ਕਿਵੇਂ ਸਾਨੂੰ ਕਹਿੰਦਾ ਠੀਕ ਆ ਬੱਚਾ ਖੇਡਦਾ ਖੇਡੀ ਜਾਵੇ, ਜਦੋਂ ਅਸੀਂ ਚਾਹੁੰਦੇ ਹੁਣ ਥੱਕ ਗਏ ਖੇਡ ਖੇਡ ਕੇ ਹੁਣ ਮਿਲਾ ਲਓ, ਫਿਰ ਉਹ ਦਿਆਲ ਹੋ ਕੇ ਫਿਰ ਸਾਨੂੰ ਮਿਲਾ ਲੈਂਦਾ।
0: ਹਰ ਜਪਿਆ ਅੰਤ ਨ ਪਾਇਆ ਅੰਤਰ ਨਾਮ ਪ੍ਰਾਪਤ ਹੀਰਾ, ਹਰ ਸਭ ਤੇ ਮਨ ਮਨ ਤੇ ਤੀਰਾ, ਦੋ
1: ਜਿਸ ਤੇ ਦਿਆਲ ਹੋਏ ਮੇਰਾ ਸਵਾਮੀ ਤਿਸ ਗੁਰਸਿੱਖ ਗੁਰ ਉਪਦੇਸ,
0: ਭਗਤ ਹੈ ਗੁਰੂ ਸ਼ਬਦ ਤਰੰਗਾ, ਹਰ ਬਾਣੀ ਨਾਮ ਪ੍ਰਾਪਤ ਮੰਗਾ, ਹਰ ਪਾਵੇ ਗੁਰ ਮੇਲ ਮਾਰਾ,
1: ਵੱਡੇ ਭਾਗ ਦੇ ਜਦੋਂ
0: ਸਾਨੂੰ ਸੁਣਾਇਆ ਜਿਨ ਜਪ ਜਪਿਆ ਸਤਿਗੁਰੂ ਮਤ ਵਾਕ,
1: ਫਿਰ ਸੀ ਇਹਨੂੰ ਸੁਣ ਕੇ ਮੰਨਣਾ
0: ਭਗਤਾਂ ਕੇ
1: ਮੰਨ ਕੇ, ਫਿਰ ਅਸੀਂ ਉਹਦਾ ਪ੍ਰੈਕਟਿਸ ਕਰਨੀ,
0: ਜਗ ਪੌਜਲ ਪਾਰ ਤਰਾਇਆ, ਇਹ ਪੌਜਲ ਜਗਤ ਸ਼ਬਦ ਗੁਰ ਤਰੀਏ,
1: ਇਸ ਕਰਕੇ ਇਹ ਮਾਰ
0: ਜਰੀਏ, ਪੰਜ ਬਾਣ ਲੈ ਜਮ ਕੋ ਮਾਰੇ, ਗੰਗਨੰਤਰ ਤਨਖ ਚੜਾਇਆ, ਸਾਗਤ ਨਾਲ ਸ਼ਬਦ ਸੁਰਤ ਕਿਉਂ ਪਾਇਆ, ਸ਼ਬਦ ਸੁਰਤ ਬਿਨ ਆਇਆ ਜਾਇਆ, ਨਾਨਕ ਗੁਰਮੁਖ ਮੁਕਤ ਪਰਾਇਆ, ਇਹ
1: ਅਕਾਲ ਪੁਰਖ ਨੇ ਭਗਤਾਂ ਤੋਂ ਗੁਰੂ ਸਾਹਿਬਾਂ ਤੋਂ ਸਾਨੂੰ ਰਸਤਾ ਦੱਸਿਆ, ਆ ਰਸਤੇ ਤੇ ਚੱਲ ਕੇ ਮੇਰੇ ਕੋਲ ਕੋਈ ਬਚੀ ਆ ਜਾਏ,
0: ਆਨੰਦ
1: ਗੁਰਮੁਖ ਗਾਡੀ ਰਾਹ ਚਲਾਏ,
0: ਗੁਰੂ ਸ਼ਬਦ ਨਿਰੰਜਨ ਪਾਇਆ,
1: ਅੱਗਾ ਪਈ ਅਕਾਲ ਕੀ ਤਪੇ ਚਲਾਇਓ, ਪੰਥ ਆ ਪੰਥ ਗੁਰੂ ਸਾਹਿਬਾਂ
0: ਆਪ ਲੇਖ ਕੁਦਰਤ ਹੈ ਦੇਖਾਂ, ਆਪ ਅਤੀਤ
1: ਅਜਨੀ ਇਹ ਪੰਥ ਇਹਨੂੰ ਰਸਤਾ ਕਹਿੰਦੇ ਨੇ, ਫਿਰ ਸਾਡਾ ਮਨ ਇਸ ਮਾਰਗ ਤੇ ਚੱਲ ਪੈਂਦਾ, ਅੰਤਰਗਤ
0: ਸਤਿਗੁਰ ਜਾਣੇ ਸੋ ਨਿਰਭਉ, ਗੁਰੂ ਸ਼ਬਦ ਪਛਾਣੇ, ਅੰਤਰ ਦੇਖ ਲੈ ਅੰਤਰ ਪੂਜੇ, ਅੰਤ ਨਾ ਮਨ ਡਲਾਇਆ,
1: ਫਿਰ ਗੁਰੂ ਦੀ ਕਾਰ ਕਰ,
0: ਨਿਰਭਉ ਸਭ ਅਬ ਅੰਤਰ ਵਸਿਆ,
1: ਗੁਰੂ ਦੇ ਹੁਕਮ ਚ ਕੰਮ ਕਰ,
0: ਨਿਰੰਜਨ ਰਸਿਆ, ਨਾਨਕ
1: ਇਸ ਮਾਰਗ ਤੇ ਚੱਲਦਾ
0: ਸਿੱਖ, ਹਰ ਸਹਿਜੇ ਸਹਿਜ ਮਿਲਾਇਆ,
1: ਗੁਰਸਿੱਖ ਦੀ
0: ਅੰਤਰ ਬਾਰ,
1: ਉਹ ਰੋਜ਼ ਇਸ ਮਾਰਗ ਤੇ ਚੱਲਦਾ ਜਿਹਨੂੰ ਗੁਰਬਾਣੀ ਦੇ ਵਿੱਚ ਸਿੱਖ ਨੂੰ ਸੰਤ ਵੀ ਕਿਹਾ ਗਿਆ, ਸਰਬ ਤੇ
0: ਲੋਈ ਸੱਚ ਨਾਨਕ ਅੰਮ੍ਰਿਤ ਰਸ ਪਾਇਆ, ਮਾਰੂ ਮਹੱਲਾ ਪਹਿਲਾ,
1: ਕੁਦਰਤ ਕਰਨੇ ਹਰ ਮਾਰਗ ਧਰਮ ਪੌੜੀ ਕੋਬਟ ਭਾਗੀ
0: ਪਾਇਆ, ਜੀਉ ਪਾਏ
1: ਰੇ ਕਹਿੰਦੇ ਜਿਸ ਨੂੰ ਦਿਆਲ ਹੋਏ ਮੇਰਾ ਸਵਾਮੀ ਤਸ ਗੁਰਸਿੱਖ ਗੁਰ ਉਪਦੇਸ,
0: ਜਿਹਨੇ ਗੁਰ ਉਪਦੇਸ ਸੁਣਿਆ ਦਿਆਲੂ ਹੋਇਆ, ਕਿਸੇ ਆਖਾਂ ਉਹ
1: ਸੰਤ ਦੇ ਮਾਰਗ ਤੇ ਚੱਲ ਪੈਂਦੇ ਨੇ, ਲਿਵਦਾ ਮਾਰਗ ਗੁਰਬਾਣੀ ਚ ਸੁਭਾਇਆ, ਦੋ ਹੀ ਰਸਤੇ ਨੇ ਦੁਨੀਆਂ ਚ, ਤੀਜਾ ਕੋਈ ਰਸਤਾ ਨਹੀਂ ਹੈਗਾ, ਗੁਰਬਾਣੀ ਦੀ ਖੋਜ ਜਦੋਂ ਕਰਾਂਗੇ ਫਿਰ ਪਤਾ, ਕੁਛ ਕਹਿ ਦਿੰਦੇ ਆਮ ਤੌਰ ਤੇ ਸਟੇਜਾਂ ਤੋਂ ਸੁਣਨ ਵੀ ਲਈ, ਰਸਤੇ ਵੱਖਰੇ ਵੱਖਰੇ ਪਹੁੰਚਣਾ
0: ਤਾਂ
1: ਰਸਤੇ, ਗੁਰਬਾਣੀ ਚ ਦੋ ਹੀ ਦੱਸੇ ਹੋਏ ਨੇ, ਇੱਕ ਲਿਵਦਾ ਮਾਰਗ ਆ, ਇੱਕ ਧਾਤ ਦਾ ਮਾਰਗ ਆ,
0: ਜਿਸ ਕੋ ਨਦਰ ਕਰੇ ਗੁਰੂ
1: ਧਾਤ ਦੇ ਮਾਰਗ ਨੂੰ ਮਾਇਆ ਦਾ ਮਾਰਗ ਹੈ ਤਾਂ ਸੰਸਾਰ ਦਾ ਮਾਰਗ ਹੈ, ਤਾਂ ਇਹ ਥਿਰ ਨਹੀਂ, ਇਹ ਤੇ ਬਾਰ ਬਾਰ ਜਨਮਾ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ, ਜੋ ਉਪਜੈ ਸੋ ਪੈਂਸਾ, ਇਸ ਕਰਕੇ ਇਹ ਮਾਰਗ ਸਾਡੇ ਘਰੇ ਨਹੀਂ
0: ਜਾਣਾ,
1: ਇਹ ਤੁਸੀਂ ਲੁੱਟੇ ਜਾਣਾ 100%, ਕਿਸ ਤੋਂ ਪੁੱਛਣ ਦੀ ਲੋੜ ਨਹੀਂ, ਇਹ ਰਸਤਾ ਤਾਂ ਵੈਸੇ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ, ਇਹ ਤਾਂ ਸਹਿਜ ਸਹਿਜ ਮਨ ਚੱਲੀ ਜਾਂਦਾ, ਆਹ ਰਸਤਾ ਬਾਰ ਬਾਰ ਪੁੱਛਣਾ ਪੈਂਦਾ ਜਿਹੜਾ ਕਿ ਬਰੀਕ ਸਹਿਜ ਮਾਰਗ, ਹੁਣ ਇਸ ਮਾਰਗ ਤੇ ਜਦੋਂ ਸਾਡਾ ਮਨ ਚੱਲਦਾ ਮਾਰਗ, ਕਹਿੰਦੇ ਦਿਆਲੂ ਹੁੰਦਾ ਹੈ,
0: ਬਾਰਵੀਂ
1: ਪਹਿਲੀ ਪੌੜੀ ਦਾ ਪਹਿਲਾ
0: ਬਲਿਹਾਰੀ
1: ਤਿੰਨਾਂ ਗੁਰਸਿੱਖਾਂ ਪੈਰੀ ਪੈ ਗੁਰ ਸਭਾ
0: ਨਿਵਲੇ ਕਰਮ ਭੰਗਮ ਪਾਟੀ ਰੇਚ ਕੁੰਭਕ ਪੂਰ ਮਨ ਹਾਟੇ ਪਖਾਨ ਮੇ ਕਰਮ ਪ੍ਰੀਤ ਨਹੀਂ ਹਰ ਸੋ ਗੁਰ ਸ਼ਬਦ ਮਾਨ ਸਭਾ
1: ਦੋ ਤਰ੍ਹਾਂ ਦੀ ਹੈ, ਗੁਰਬਾਣੀ ਚ ਦੱਸੀ ਹੋਈ ਆ, ਫਿਰ ਅੱਗੇ ਜਾ ਕੇ ਆਪਾਂ ਵਿਚਾਰ ਕਰਾਂਗੇ, ਗੱਲ ਕਰਾਂਗੇ
0: ਗੁਰ ਪ੍ਰਸ਼ਾਦ ਸਭਾ ਦੇ ਵਿੱਚ ਕਿਵੇਂ ਬੈਠਣਾ, ਸਭਾ ਕਿਹਨੂੰ ਨਾਨਕ ਜਾਤ ਮਰਾਂ
1: ਸਭਾ ਕਹਿੰਦੇ ਨੇ ਸੰਗਤ
0: ਸਤ ਗੁਰ ਲਖ ਲਖਾਇਆ ਮਾਰੋ ਸੋਲੇ ਮਹਲਾ ਇਸ ਕਰਕੇ ਗੁਰੂ ਕਾਰ ਸਤ ਗੁਰ ਪ੍ਰਸਾਦ
1: ਜਿਹੜਾ ਆ ਜਾਂਦਾ ਹੈ
0: ਹੁਕਮੀ ਸਾਜੇ ਸਿਸ਼ਟ ਉਪਾਈ ਕਰ ਕਰ ਵੇਖੇ ਆਪਣੇ ਵਡਿਆਈ ਆਪੇ ਕਰੇ ਕਰਾਏ ਆਪੇ ਹੁਕਮੇ ਰਿਹਾ ਸਮਾਈ ਹੈ ਮਾਇਆ ਮੋਹ ਜਗਤ ਗੁਬਾਰਾ ਗੁਰਮੁਖ ਬੁਝੇ ਕੋ ਵਿਚਾਰਾ ਆਪੇ ਨਦਰ ਕਰੇ ਸੋ ਪਾਏ ਆਪੇ ਮੇਲ ਮਲਾਈ ਹੈ ਆਪੇ ਮੇਲੇ ਦੇ ਵਡਿਆਈ ਗੁਰ ਪ੍ਰਸ਼ਾਦ ਦੀ ਕੀਮਤ ਪਾਈ ਮਨਮੁਖ ਬਹੁ ਫਿਰੇ ਬਿਰਲਾ ਦੀ ਦੂਜੇ ਪਾਏ ਖਵਾਈ ਹੈ ਹਮੇ ਮਾਇਆ ਵਿੱਚ ਪਾਈ ਮਨ ਭੂਲੇ ਪਤ ਗਵਾਈ ਗੁਰਮੁਖ ਹੋਵੇ ਸੋ ਨਾਹਿ ਰਾਚੇ ਸਚੇ ਰਿਹਾ ਸਮਾਈ ਹੈ ਗੁਰ ਤੇ ਗਿਆਨ ਨਾਮ ਰਤਨ ਪਾਇਆ ਮਨਸਾ ਮਾਰ ਮਨ ਮਾਇ ਸਮਾਇਆ ਆਪੇ ਖੇਲ ਕਰੇ ਸਭ ਕਰਤਾਇਆ ਆਪੇ ਦੇ ਵਜਾਈ ਹੈ ਸਤਿਗੁਰ ਸੇਵ ਆਪ ਗਵਾਏ ਮਿਲ ਪੀ ਤੁਮ ਸ਼ਬਦ ਸੁਖ ਪਾਹਿ ਅੰਤਰ ਪਿਆਸ
2: ਅਤੇ ਗੁਰਮਤ ਵਿਚਾਰਾਂ ਦੀ ਸਾਂਝ ਕਰ ਰਹੇ ਸਨ ਸਤਿਕਾਰਯੋਗ ਭਾਈ
0: ਆਪ ਮਿਲਿਆ ਜਗ ਜੀਵਨ ਦਾਤਾ ਜਿਸ ਨੂੰ ਲਾਏ ਸੋਈ ਬੂਝੇ ਭਉ ਪਰਮ ਸਰੀਰੋਂ ਜਾਈ ਹੈ ਗੁਰੂ ਸਚੇ ਸਤਿ ਗੁਰ ਸੇਵੇ ਜਰਾ ਜਮ ਤੇ ਜੋ ਨਾ ਜਾ ਕੇ ਸੱਚ ਸੁਣ ਆਈ ਹੈ
2: ਵਾਹਿਗੁਰੂ ਜੀ ਕਾ ਖਾਲਸਾ
0: ਸ਼ਬਦ ਪੂਜੇ ਵਾਹਿਗੁਰੂ ਜੀ ਕੀ ਫਤਿਹ ਨਿਰਮਲ ਨਾਮ ਵਸੇ ਮਨ ਆਏ ਸਤਿਗੁਰ ਆਪਣਾ ਸਦ ਹੀ ਸੇਵੇ ਹਉਮੈ ਵਿੱਚੋਂ ਜਾਈ ਹੈ ਗੁਰ ਤੇ ਪੂਜੇ ਤਾਂਦਰ ਸੂਜੈ ਨਾਮ ਬਹੁਣਾ ਕਤ ਕਥ ਲੁਜੈ ਸਤਿਗੁਰ ਸੇਵੇ ਕੀ ਵਡਿਆਏ ਤ੍ਰਿਸ਼ਨਾ ਭੂਕ ਗਵਾਈ ਹੈ ਆਪੇ ਆਪ ਮਿਲੇ ਤਾਂ ਬੂਜੇ ਗਿਆਨ ਬਹੁਣਾ ਕਿਸ਼ਨਾ ਸੂਜੈ ਗੁਰ ਕੀ ਦਾਤ ਸਦਾ ਮਨ ਅੰਤਰ ਬਾਣੀ ਸ਼ਬਦ ਵਜਾਈ ਹੈ ਜੋ ਤਰ ਲਿਖਿਆ ਸੂ ਕਰਮ ਕਮਾਇਆ ਕੋਈ ਨ ਮੇਟੇ ਤੁਰ ਫਰਮਾਇਆ ਸਤ ਸੰਗਤ ਮੈਂ ਤਿੰਨ ਹੀ ਵਾਸਾ ਜਿਨ ਕੋ ਤੁਰ ਲਿਖ ਪਾਈ ਹੈ ਆਪਣੀ ਨਜ਼ਰ ਕਰੇ ਸੋ ਪਾਏ ਸੱਚੇ ਸ਼ਬਦ ਤਾੜੀ ਚਿਤ ਲਾਏ ਨਾਨਕ ਦਾਸ ਕਹੇ ਬਨਤੀ
2: ਵਾਹਿਗੁਰੂ
0: ਭੇਖਿਆ ਨਾਮਦਾਰ ਪਾਈ ਹੈ ਮਾਰੂ ਮਹੱਲਾ ਤੀਜਾ ਏਕੋ ਇੱਕ ਵਰਤੇ ਸਭ ਸੋਈ ਗੁਰਮੁਖ ਬਿਰਲਾ ਪੂਜੇ ਕੋਈ ਏਕੋ ਰਵ ਰਿਹਾ ਸਭ ਅੰਤਰ ਤਿਸ ਬਿਨਾ ਵਰਨਾ ਕੋਈ ਹੈ ਲੱਖ ਚੁਰਾਸੀ ਜੀ ਉਪਾਏ ਗਿਆਨੀ ਧਿਆਨੀ ਆਪ ਸੁਨਾਏ ਸਭਨਾ ਰਿਜਕ ਸਮਾਏ ਆਪੇ ਕੀਮਤ ਹੋ ਨਾ ਹੋਈ ਹੈ
2: ਵਾਹਿਗੁਰੂ
0: ਮਾਇਆ ਮੋਹ ਅੰਧ ਅੰਧਾਰਾ ਹਉਮੈ ਮੇਰਾ ਪਸਰਿਆ ਪਸਾਰਾ ਅੰਧਨ ਜਲਤ ਰਹੇ ਦਿਨ ਰਾਤੀ ਗੁਰਬਣ ਸ਼ਾਂਤ ਨਾ ਹੋਈ ਹੈ ਆਪੇ ਜੋੜ ਵਿਛੋੜੇ ਆਪੇ ਆਪੇ ਤਪ ਤਾਪੇ ਆਪੇ ਸੱਚਾ ਹੁਕਮ ਸੱਚਾ ਪਸਾਰਾ ਹੋਰਨ ਹੁਕਮ ਨਾ ਹੋਈ ਹੈ ਆਪੇ ਲਾਏ ਲੈ ਸੋ ਲਾ ਕੇ ਗੁਰਪ੍ਰਸ਼ਾਦੀ ਜਮਕਾ ਪੋ ਪਾ ਗਏ ਅੰਤਰ ਸ਼ਬਦ ਸਦਾ ਸੁਖਦਾਤਾ ਗੁਰਮੁਖ ਪੂਜੇ ਕੋਈ ਹੈ ਆਪੇ ਮੇਲੇ ਮੇਲ ਮਿਲਾਏ ਪੁਰਬ ਲਿਖਿਆ ਸੁ ਮਿਟਣਾ ਜਾਏ ਅੰਧਨ ਭਗਤ ਕਰੇ ਰਾਤੀ ਗੁਰਮੁਖ ਸੇਵਾ ਹੋਈ ਹੈ
2: ਵਾਹਿਗੁਰੂ
0: ਸਤਿਗੁਰ ਸੇਵ ਸਦਾ ਸੁਖਦਾਤਾ ਸੁਖ ਜਾਤਾ
2: ਵਾਹਿਗੁਰੂ ਵਾਹਿਗੁਰੂ
0: ਨਾਗਨਵਾਰੀ ਸ਼ਬਦ ਚੀਨ ਰਤ ਮਿਲ ਪ੍ਰੀਤਮ ਸੁਖ ਹੋਈ ਹੈ
2: ਵਾਹਿਗੁਰੂ
0: ਮਨਮੁਖ ਤਾਤ ਦੂਜੇ ਹੈ ਲਾਗਾ ਜਨਮ ਤਿਕੀ ਨਾਮੋ ਅਭਾਗਾ ਆਪਟ ਜਾਤ ਬਿਠਾ ਜਨਮ ਗਵਾਇਆ ਬਿਨ ਗੁਰ ਮੁਕਤ ਨਾ ਹੋਈ ਹੈ ਸ਼ਬਦ ਤੋਪੇ ਤਾਂ ਹੱਸੀ ਤੋਪੇ ਫਿਰ ਮੈਲੀ ਮੂਲ ਨਾ ਹੋਈ ਹੈ ਪੰਜ ਦੂਤ ਕਾਇਆ ਸ਼ਿੰਗਾਰੇ ਮਰਮ ਜੰਮੇ ਸ਼ਬਦ ਨਾ ਵਿਚਾਰੇ ਅੰਤਰ ਮਾਇਆ ਬਹੁ ਗੁਬਾਰਾ ਜਿਉਂ ਸੁਪਨੇ ਸੁੱਧ ਨਾ ਹੋਈ ਹੈ ਇੱਕ ਪੰਚਾ ਮਰ ਸ਼ਬਦ ਹੈ ਲਾਗੇ ਸਤਿਗੁਰ ਆਏ ਮਿਲੇ ਵਟ ਪਾ ਗਏ ਅੰਤਰ ਸਾਜ ਰਵੇ ਰੰਗ ਰਾਤੇ ਸਹਿਜ ਸਮਾਵੇ ਸੋਈ ਹੈ ਗੁਰ ਕੀ ਚਾਲ ਗੁਰੂ ਤੇ ਜਾਪੇ ਪੂਰਾ ਸੇਵਕ ਸ਼ਬਦ ਸਜਾਪੇ ਸਦਾ ਸਬਦ ਰਵੇ ਘਟ ਅੰਤਰ ਰਸਨਾ ਰਸ ਚਾਖੇ ਸਤ ਸੋਈ ਹੈ ਹਉਮੈ ਮਰੇ ਸ਼ਬਦ ਨਿਵਾਰੇ ਹਰ ਕਾ ਨਾਮ ਰਖੇ ਉਤਾਰੇ ਇੱਕ ਸਿਬਿਨ ਹੋਰ ਹੋਰ ਨਾ ਜਾਣਾ ਸਹਿਜੇ ਹੋਏ ਸੋਈ ਹੈ ਬਿਨ ਸਤਿਗੁਰ ਸਹਿਜ ਕਿਨੇ ਨਾ ਪਾਇਆ ਗੁਰਮੁਖ ਪੂਜੇ ਸਤ ਸਮਾਇਆ ਸੱਚਾ ਸੇਵ ਸ਼ਬਦ ਸਚ ਰਾਤੇ ਹਉਮੈ ਸ਼ਬਦੇ ਕੋਈ ਹੈ ਆਪੇ ਗੁਣਦਾਤਾ ਵਿਚਾਰੀ ਗੁਰਮੁਖ ਦੇਵੇ।

ਵਾਟਰਿੰਗ ਦ ਪਲਾਂਟਸ ਦੇ ਵਰ ਡੂਇੰਗ ਸਮਥਿੰਗ ਬੂਟੀਆਂ ਨੂੰ ਪਾਣੀ ਲਾ ਰਹੇ ਸੀ ਤੇ ਬੜੀ ਡੂੰਗੀ ਸੋਚ ਦੇ ਵਿੱਚ ਸੀਗੇ ਦੇ ਵਰ ਇਨ ਅ ਡੀਪ ਥੋਟ ਐਂਡ ਸ਼ੀ ਨਿਊ ਇਹ ਸੋਚਦੇ ਹੀ ਰਹਿੰਦੇ ਆ ਜਿੱਦਾਂ ਨੀ ਵਾਈਵਸ ਆਲਵੇਜ਼ ਸੇ ਦਿਸ ਆਲ ਦ ਟਾਈਮ ਇਹ ਤਾਂ ਸੋਚਦਾ ਹੀ ਰਹਿੰਦਾ ਆ ਕਹਿੰਦੇ ਇਹ ਸੋਚਦੇ ਰਹੇ ਬੜੀ ਡੂੰਗੀ ਵਿਚਾਰ ਵਿੱਚ ਸੀਗੇ ਮੈਂ ਪ੍ਰਸ਼ਾਦਾ ਪਕਾਰੀ ਸੀਗੀ ਤੇ ਬੱਚੇ ਪੜ੍ਹਦੇ ਸੀਗੇ ਐਂਡ ਉਹ ਬੂਟੇ ਦੀ ਖੇਮ ਫਰੋਮ ਦ ਵਿਹੜਾ ਰਸੋਈ ਵਿੱਚ ਆਏ ਤੇ ਰਸੋਈ ਵਿੱਚ ਆ ਕੇ ਮੈਨੂੰ ਪੁੱਛਿਆ ਕਿ ਤੂੰ ਕੀ ਬੱਚਿਆਂ ਨੂੰ ਪੜ੍ਹਾ ਦੂੰਗੀ ਬੱਚਿਆਂ ਨੂੰ ਸਾਂਭ ਲੂੰਗੀ ਮੀਨਿੰਗ ਹੀ ਨਿਊ ਇਫ ਆਈ ਐਮ ਨਾਟ ਹੇਅਰ ਟੁਮਾਰੋ ਇਫ ਆਈ ਐਮ ਨਾਟ ਹੇਅਰ ਟੂ ਹੈਲਪ ਯੂ ਰੇਜ਼ ਦੀਸ ਕਿਡਸ ਟੁਮਾਰੋ ਕਿ ਵਿਲ ਯੂ ਗੈਟ ਦਮ ਐਜੂਕੇਟਡ ਕੈਨ ਯੂ ਡੂ ਆਲ ਦ ਰਿਸਪੋਂਸਿਬਿਲਿਟੀਜ਼ ਬਾਈ ਯੋਰਸੈਲਫ ਐਂਡ ਦੈਟ ਵਾਸ ਦ ਡੀਪ ਥਾਟ ਹੀ ਵਾਸ ਇਨ ਦ ਨੈਕਸਟ ਡੇ ਦੇ ਵੈਂਟ ਸਮਵੇਅਰ ਇਨ ਦ ਮਾਰਨਿੰਗ ਦ ਵਾਈਫ ਦ ਚਿਲਡਰਨ ਦ ਡੌਟਰ ਦੇ ਵੈਂਟ ਭਾਈ ਜਸਵੰਤ ਸਿੰਘ ਜੀ ਵਾਸ ਐਟ ਹੋਮ ਵੈਨ ਦੇ ਰਿਟਰਨਡ ਜਿਹੜਾ ਘਰ ਦਾ ਦਰਵਾਜ਼ਾ ਸੀ ਪੂਰਾ ਖੁੱਲ੍ਹਾ ਪਿਆ ਸੀਗਾ ਐਂਡ ਇਨਸਾਈਡ ਦੇ ਵਰ ਗੋਨ ਕੋਈ ਦੇ ਵਰਨਟ ਦੇਅਰ ਦੈਟ ਵਾਸ ਦ ਲਾਸਟ ਦੇ ਹਰਡ ਆਫ ਦਮ ਆਫਟਰ ਦੈਟ ਦੇਰ ਵਾਸ ਨੋ ਪ੍ਰੂਫ ਦੇਰ ਵਾਸ ਨੋ ਮੈਸੇਜ ਦੇਰ ਵਾਸ ਨੋ ਅਪਡੇਟ ਟਿਲ ਟੁਡੇ ਟਿਲ ਟੁਡੇ ਦੇਰ ਵਾਸ ਨੋ ਅਪਡੇਟ ਦੇ ਵੁੱਡ ਡਿਸਅਪੀਅਰਡ See, by Jaswant Singh Ji knew, they came back from Canada when the Singhs there told them, don't go back, this is not safe for you, you know what's going to happen. You've accounted for all of these evidences. And now you're about to not only reveal the face of corruption that's happening now, the cause of 84 and many things leading up to that, and how the institution has been built on falsehood since the time of 1947. The 40 years of falsehood and those that are sitting on those institutional chairs today, you are about to reveal that. See, that's why for our generation it's so important to understand their life, and you'll relate with that because you guys love, and I love it too, freedom of expression. We love that. We love fighting for social justice. You know, we will do all it takes and become keyword warriors and say it on Twitter. They were doing it in the real flesh. They were collecting that. They were bringing that truth to light and say, you know what? The Panth has to just know what's going on. And then I will develop and found those institutions that will take this to the next level. They were a founder. They were a freedom fighter. They were a human rights activist. But the foundation of that is to know, Mera Guru Hi Sachya. Kur Na Kutte Nanaka Odak Sachya. Rahi, the truth will prevail. See that? Their life gives proof to that. Why would some... Now let's go another deeper layer below this now. The world is trying to find, you know, their own satisfaction within their own mind. What is Sikhi? How do I practice it? You know, apan nij de struggle vich baithe hain all day. You know, how I dress, what I do, kivdaan karan, what is my name? I'm struggling with my own discipline, my own routine. Those things will come. That is our own mental discipline. But you have to find a cause even deeper than that. You know when they say, okay, Guru nal khade hai, they're going to find that prem, they're going to stand with the Guru, sab ko shahadat den nu taiyar hai. But a deeper fundamental even question below that is, how do they know that the Guru is truth? How do they know the Guru is truth? Jis cheez nal main khad ke sara kuch vaar nu taiyar hai, ਮੈਨੂੰ ਕਿੱਦਾਂ ਪਤਾ ਕਿ ਇਹੀ ਸੱਚ ਹੈ ਐਂਡ ਦਿਸ ਇਜ਼ ਅ ਕੁਐਸਚਨ ਯੂ ਗਾਈਜ਼ ਡੂ ਫੇਸ ਕਿਉਂਕਿ ਤੁਸੀਂ ਪੁੱਛਦੇ ਹੋ ਯੂ ਗਾਈਜ਼ ਆਸਕ ਦਿਸ ਕੁਐਸਚਨ ਹਾਊ ਡੂ ਆਈ ਨੋ ਦ ਗੁਰੂ ਇਜ਼ ਟਰੂ ਹਾਊ ਡੂ ਆਈ ਨੋ ਗੋਡ ਇਜ਼ ਯੂ ਨੋ ਛੇ ਪ੍ਰਕਾਰ ਦੇ ਪ੍ਰਮਾਣ ਮੰਨੇ ਜਾਂਦੇ ਆ ਦ ਥਿੰਗ ਦੈਟ ਯੂ ਸੀਨ ਵਿਦ ਯੋਰ ਓਨ ਆਈ ਨੋਬਡੀ ਕੈਨ ਡਿਸਪਰੂਵ ਯੂ ਕੈਨ ਸੇ ਬਟ ਆਈ ਰੈਡ ਇਟ ਇਨ ਦ ਪੇਪਰ ਵੈਲ ਦ ਪੇਪਰ ਕੈਨ ਲਾਈ Well, I saw it written online. Well, that could be somebody's perspective. My cousin told me, well, my cousin wouldn't lie. Yo to mera pyar aaya. Chalo, meri mummy ne dasya. Maybe he has more. But you've still not seen it with your own eyes. See, jehdi gal tusi apne hirde naal dekh layi, mehsoos kar layi hai na. Nobody can take that away. See, the world can say, Sant Ji is a terrorist. But those that spent time with him, read Gurbani with him, taught with him, spent day and night with him, they say, we beg to differ. There's a difference. Somebody can say, oh my God, that guy's so full of himself. That guy's so egotistical. You know that guy? Oh my God, he thinks he's so that, this and that. And those that have spent time close to him, they'll say, not really. That person is very loving. He's very compassionate. Because they've seen it with their own eyes. So,

0: ਜਿਹੜੀ ਗੱਲ ਤੁਸੀਂ ਆਪ ਅੱਖਾਂ ਨਾਲ ਦੇਖੀ ਆ, ਆਪ ਮਹਿਸੂਸ ਕੀਤੀ ਆ, ਨਥਿੰਗ ਕੈਨ ਰਿਮੂਵ ਦੈਟ. ਦਿਸ ਇਜ਼ ਵਾਈ ਯੋਰ ਓਨ ਐਕਸਪੀਰੀਅੰਸ ਵਿਦ ਦ ਗੁਰੂ ਮੈਟਰਸ ਮੋਸਟ ਐਂਡ ਯੋਰ ਜੀਵਨ ਲੀਡਿੰਗ ਅਪ ਟੂ ਦੀਸ ਮੂਵਮੈਂਟਸ, ਦੈਟਸ ਦ ਫਾਊਂਡੇਸ਼ਨ. ਕਿ ਤੁਸੀਂ ਆਪ ਕੀਰਤਨ ਵਿੱਚ ਬੈਠ ਕੇ ਮਹਿਸੂਸ ਕੀਤਾ, ਸੋ ਇਫ ਯੂ ਲਾਈਕ ਹਾਊ ਡੂ ਆਈ ਸੀ ਦੈਟ, ਹਾਊ ਡੂ ਆਈ ਡੂ ਦੈਟ, ਹਾਊ ਡੂ ਆਈ ਨੋ ਦੈਟ? Well, those that have walked that path and seen it, those that say, ha, main dekhya ya, I'm willing to give everything up for it. Why don't you try to see how they went about experiencing that? How did they go about, how much bani did they read? What did they read out of that gurbani where you're sitting here thinking, is it worth reading that much bani? And they say, bro, there's nothing better in this world than that. Bikhaya banapika, tyagri sakhiya naam, maharas piyo. I've given this analogy before. It's like you eat a jalebi and then you try to drink garam dudh. Tusi kehna dudh vich ta khand pai nahi. Tusi kehna dudh vich khand pai nahi. Agar syana kahuga tu pehla putt jalebi kha li hai. Jalebi baad chon khai di hai. You eat the jalebi and of course you're not going to taste the sugar in the milk because the jalebi is so much more sweeter. The gulab jamun is so much more sweeter. Guess what? Once you experience ke chim chim varsa amrit tara man piwe sun shabd bichara, once you experience that, oh ek wari mehsoos ho gaya na, duniya da koi bhi ras thanu ode barabar nahi lagna. Tusi kehna eh sara fikka pe gaya, eh sab fikka hai, all of this is tasteless. I don't chase that anymore. See, when somebody goes and gives shahidi, they bear witness to that. Us kaswatti te us kachehri vich khad ke kende aa ke nahi main dekhya aa. ਇਹ ਗੁਰੂ ਸੱਚਾ ਆ, ਮੈਂ ਗਵਾਹੀ ਦਿੰਦਾ. ਗਵਾਹੀ ਕਿੱਦਾਂ ਦਿੰਦਾ? ਮੈਂ ਪ੍ਰਾਣ ਤਿਆਗ ਦਿੰਦਾ. I'll give my life to that. They gave their life for that. See, I want to give a quick story analogy. There was a person by the name of Mansoor. ਤੁਸੀਂ ਸੁਣਿਆ ਹੋਣਾ. Mansoor was a from the Sufi tradition. And there was a jigyasu that traveled around the world. He had three questions in his mind. ਤਿੰਨ ਸਵਾਲ ਸੀ ਉਹਦੇ ਮਨ ਦੇ ਵਿੱਚ. The reason why I'm sharing this story is because we think, okay, somebody testified, I love the Guru, main Guru naal prem karda. Who fulfills that? Who accepts that death as shahidi? How does somebody know? Eh gal kiddan pata lagdi hai? See, Gurbani vich shabd tusi sunya aya, maran munsa suryan hak hai, jo hoye maran parwano. ਕਿ ਉਹਨਾਂ ਦੀ ਮੌਤ ਪ੍ਰਵਾਨ ਆ ਜਿਨ੍ਹਾਂ ਨੇ ਉਸ ਪਰਮਾਤਮਾ ਦੇ ਦਰਸ਼ਨ ਕੀਤੇ, ਉਹਨਾਂ ਦਾ ਹੱਕ ਆ, ਦੇ ਹੈਵ ਦ ਰਾਈਟ ਐਂਡ ਉਹਨਾਂ ਨੇ ਅੱਖਾਂ ਨਾਲ ਦੇਖਿਆ ਹੈ. ਦੇਵ ਸੀਨ ਇਟ. ਦਿਸ ਇਜ਼ ਵਰਡ ਦ ਵਰਡ ਅਨਹਲ ਹੱਕ ਫਰੋਮ ਦ ਸੂਫੀ ਟ੍ਰੈਡੀਸ਼ਨ, ਇੱਥੋਂ ਸ਼ੁਰੂ ਹੋਇਆ ਆ, ਫਰੋਮ ਮਨਸੂਰ. ਅਨਹਲ ਹੱਕ ਮੀਨਸ ਮਾਈ ਈਗੋ ਇਜ਼ ਨੋਟ ਐਂਡ ਰੱਬ ਹੈ, ਮੀਨਿੰਗ ਆਈ ਐਕਸੈਪਟ ਆਈ ਐਮ ਨੋਟ ਐਂਡ ਗੋਡ ਇਜ਼. That's where it comes. I've seen it with my own eyes that I don't exist. Everything is God. And say, Mansoor said this. There was three questions that a seeker had. He said, I want to know the end all be all of donation, of detachment or sacrifice, and the end all be all of love. Ki prem di had ki hai. ਦਾਨ ਦੀ ਹੱਦ ਕੀ ਹੈ, ਤਿਆਗ ਦੀ ਹੱਦ ਕੀ ਹੈ, ਤੇ ਪ੍ਰੇਮ ਦੀ ਹੱਦ ਕੀ ਹੈ? ਕਹਿੰਦੇ ਮੈਂ ਇਹ ਜਾਣਨਾ ਚਾਹੁੰਦਾ. ਕੋਈ ਜਿਗਿਆਸੂ ਸੀ, ਕਿਸ ਨੇ ਕਿਹਾ ਕਿ ਇਹ ਸਵਾਲ ਲਾਉਣ ਦੇ ਜਵਾਬ ਚਾਹੁੰਦਾ ਨਾ ਕਿ ਜਾ ਕੇ ਮਨਸੂਰ ਨੂੰ ਪੁੱਛਣਾ ਪੈਣਾ. ਯੂ ਹੈਵ ਟੂ ਗੋ ਐਂਡ ਆਸਕ ਅ ਟਰੂ ਸੇਂਟ. ਅੱਛਾ, ਓਕੇ, ਲੈਟਸ ਗੋ ਐਂਡ ਆਸਕ. ਸੋ ਹੀ ਟਰੈਵਲਡ, ਕੇਮ, ਰੀਅਲਾਈਜ਼ਡ ਹੀ ਵਾਸ ਟੇਕਨ ਟੂ ਜੇਲ. ਸੀ, ਦ ਬਲਵਡਸ ਆਫ ਗੋਡ, ਸਾਰਿਆਂ ਨੇ ਜੇਲ ਕੱਟੀ ਆ. ਗੈਸ ਹੂ ਐਲਸ ਵੈਂਟ ਟੂ ਜੇਲ? ਭਗਤ ਪ੍ਰਹਿਲਾਦ ਜੀ. ਗੈਸ ਹੂ ਐਲਸ ਵੈਂਟ ਟੂ ਜੇਲ? ਭਗਤ Namdev ji. Guess who else went to jail? Pagat Kabir ji. Guess who else went to jail? Guru Nanak Dev ji. Akho Satnam Sri Guru. See, in Gurmat, we celebrate that to say, wow, ek giraftari lari. Even they knew, Sant apne Pai Jaswant Singh ji Khalara, they weren't taken to jail just that one time. Before even 84 happened, they've been taken to jail multiple times. Kai wari giraftar ho jande si, kai wari unhan nu kutmar hoi, kai wari chhad de rahe hain. So many times, but that was never a port of fear. That was like, that's just a normal daily life. So you went to jail last Sunday? Yeah. See, this is not part of our conversation anymore. And I found it very funny. You know how
1: I'll say a personal story as well. You know, growing up here, my mom was always like, "Pote, illegal, yeah." And I'm like, "Okay, sat bachan, yeah, following the rules is true." And then you realize a little bit later to say, "Yeah, but the things never followed the rules." You read history, and all of them were doing everything that was illegal. Why? Bota Singh, Garja Singh, they held a tax that was seen as illegal. Guru Gobind Singh Ji Maharaj, they declared sovereignty in Anandpur Sahib and didn't pay taxes towards the Sarkar. Kyun? Because it's not an economic challenge. That's aftermath. It is a philosophical challenge. Because the light challenges the darkness. See, these systems exist. Understand the political and economic system you're a part of. Je Punjab de vich maya vadh si Maharaja Ranjit Singh de vele, America de jarnal itthon ja ke Punjab job karde rahe aa maya vaste. Kyon? Kyunki India da rupiya vadda si. Jidda aapan itthe dollar kamauna hai. We came here, the dollar is big. We will go back to Punjab and we will do a lavish party in the banquet hall, as they call a palace. At the time, American generals like General Alexander Gardner from America, from the US, unhone utthe jaake job kiti. He went there and worked. Maharaja Ranjit Singh had one rule. They say, if you're going to work in my army as a general, you have to wear the star and you have to keep your case. Isn't that hilarious? Because we come here to try to fit in, and to try to fit in, guess what we do? We get rid of our dastar and get rid of our case. We get rid of our dastar and we get rid of our case because we gotta fit in with the times. Guess what? The times change, bro. At the time, Alexander Gardner, who was Caucasian, Gora Siga Masiddhi Shabdam Vich Kama, he left America, went there for money, took on that job, had the star, dada case rakhe, and he said one profound thing. Kinde, if Maharaja Ranjit Singh got the opportunity, unhone duniya da political system badal ke rakh dena sikha. He would change it. What this guy has is something I've never seen a strategist in the entire world like him. He's like, he's worked with Europeans, he's worked with Americans. This guy is something different. Alexander Gardner said this. Now we come in an era. Yes, hun Punjab da rupiya down hoya, hun itthe aake apa kinne idhar vadh hoga, kal nu kaun kehnda idhar fer thalle ho juga, udhar fer vadh juga. Pyari, oh cheez badaldi rehni hai. Ik kade udhar vadda ho gaya, kade agge vadda ho gaya. Who knows, China is gonna go up, somebody else is gonna go up. Before it was Britain, it was Portugal. Before Portugal, it was somebody else. England da raj baad chon hoya, pehla Portugal da reha ya. Portugal ton baad England da hoya. England ton baad after World Wars. Now America became the superpower. Who said America is going to stay the superpower forever? Pyaryo, these trends come and go. But my question is, do you stand with the truth that doesn't change? Kyunki oh aad sach, jugaad sach, happy sach, nanak hosi pi sach. When you taste that truth, then you realize the world is wavering. Then fir kida bikhe ban fika, because I have a foundation, I experience it. Going back to the story of the Sufi said, you know what, you seek these answers of truth more than the world. They've taken me to jail, they've caught me, they've put these hand cutting on me, and you asked me these three questions: ke daan di had kiya, tyag di had kiya, te prem di had kiya. Mansoor said, je daan di had janana chonna na, idan kar a mere kol ik burki payi hai. Kinne din ho gaye main prasad nahi chakya. I've not eaten in many days. Mainu madak ja ik tukda burki da pe aaya. I have a dry, hard piece of roti prasad. I want you to eat it. If you eat it, then I will give you the answer. He said, fine, if that's what it takes for me to get that answer, then that's what I'll do. See, it's different nowadays, because nowadays we demand, give me an answer. I have a right to that answer. First, we had to drop our ego, become worthy of that asking that question and receiving that answer. He ate that prashadda. Unane o sukka prashadda tukda shakya okha sokha ho ke chithya. They ate it very difficult. Once they ate it, they said, now give me my answer. And he said, I've just given you the answer. Main de ditta. Kyun? Kyunki ehi daan di had hai. Vekho main kinne din kuch nahi chakya. I'm going to die tomorrow.
0: ਮੈਂ ਆਪਣੀ ਢਿੱਡ ਦੀ ਪੂਰਤੀ ਵਾਸਤੇ ਇਹ ਛੱਕ ਸਕਦਾ ਸੀਗਾ, ਮੈਨੂੰ ਥੋੜਾ ਜਿਹਾ ਆਨੰਦ ਮਿਲ ਜਾਣਾ ਸੀਗਾ, ਪਰ ਮੈਂ ਆਪਣਾ ਸੁੱਖ ਤਿਆਗ ਕੇ ਮੈਂ ਕਿਹਾ ਤੇਰੇ ਪੇਟ ਵਿੱਚ ਜਾਊਗਾ ਤੇ ਤੂੰ ਕੁਛ ਸੰਸਾਰ ਵਿੱਚ ਭਲਾ ਕਰ ਸਕਾਂ। ਮੇਰੇ ਕੋਲ ਕੁਛ ਵੀ ਨਹੀਂ ਰਿਹਾ, ਮੈਂ ਤਾਂ ਵੀ ਦਿੱਤਾ ਸੀ। ਆਪਾਂ ਸੋਚਦੇ ਦਾਨ ਇਹ ਆ, ਵੀ ਥਿੰਕ ਡੋਨੇਸ਼ਨ ਇਜ਼ ਆਲ ਟੇਕ ਅ ਲੋਟ ਆਊਟ ਆਫ ਇਟ ਐਂਡ ਜੇ ਥੋੜ੍ਹਾ ਜਿਹਾ ਬਚਿਆ ਮੈਂ ਕਿਸੇ ਨੂੰ ਦੇ ਦੂੰਗਾ। ਕਹਿੰਦੇ ਦਾਨ ਦੀ ਹੱਦ ਇਹ ਆ, ਜੇ ਆਪਣੇ ਆਪ ਕੋਲ ਕੁਛ ਵੀ ਨਾ ਹੋਵੇ ਨਾ ਤਾਂ ਵੀ ਦਵੋ। ਮਹਾਰਾਜ ਕਹਿੰਦੇ ਦਾਨ ਦਿਓ ਇਨ ਹੀ ਕੋ ਭਲੋ ਔਰ ਆਨ ਕੋ ਦਾਨ ਨਾ ਲਾਗਤ ਨੀਤ ਕੋ। ਇਫ ਆਈ ਐਮ ਗੋਇੰਗ ਟੂ ਡੋਨੇਟ, ਆਈ ਐਮ ਗੋਇੰਗ ਟੂ ਗਿਵ ਇਟ ਟੂ ਦ ਪੰਥ, ਦੀਸ ਬਿਊਟੀਫੁਲ ਬਲਵਿਡਸ ਦੈ ਫਾਈਟ ਫੋਰ ਦੈਟ ਕੌਜ਼, ਜਿਹੜੇ ਯੋਧੇ ਨੇ ਸੂਰਮੇ ਜਿਹਨਾਂ ਦੇ ਹਿਰਦੇ ਵਿੱਚ ਗਦ ਗਦ ਕਰਕੇ ਗੁਰੂ ਦਾ ਜਾਪ ਚੱਲ ਰਿਹਾ ਆ, ਅੰਡਰਸਟੈਂਡਿੰਗ ਫੋਰ ਦੈਟ ਮਿਸ਼ਨ ਆਫ ਟਰੂਥ, ਆਈ ਵਿਲ ਗਿਵ ਟੂ ਦੈਮ। ਸੀ ਦਾਨ ਦੀ ਹੱਦ ਆ, ਆਪਣੇ ਕੋਲ ਕੁਝ ਵੀ ਨਾ ਹੋਵੇ ਤਾਂ ਵੀ ਦਵੋ ਆਪਣਾ ਸੁੱਖ ਤੇ ਆ ਕੇ। ਕਹਿੰਦੇ ਅੱਛਾ, ਦੈਨ ਵਟ ਅਬਾਊਟ ਮਾਈ ਸੈਕਿੰਡ ਕੁਐਸਚਨ, ਵਟ ਇਜ਼ ਦ ਐਂਡ ਆਲ ਬੀ ਆਲ, ਵਟ ਇਜ਼ ਦ ਹੱਦ ਆਫ ਤਿਆਗ ਆਫ ਸੈਕਰੀਫਾਈਸ। ਦੇ ਸੇਡ ਯੂ ਵਿਲ ਗੈਟ ਦਿਸ ਆਨਸਰ ਟੁਮਾਰੋ। ਟੁਮਾਰੋ ਕੇਮ, ਇਟ ਵਾਸ ਟਾਈਮ ਫਾਰ ਦੀ ਐਗਜ਼ੀਕਿਊਸ਼ਨ। ਦੇ ਟਾਈਡ ਅਪ ਮਨਸੂਰਸ ਹੈਂਡਸ ਐਂਡ ਫੀਟਸ ਐਂਡ ਦੈਨ ਦੇ ਕੱਟ ਆਫ ਦ ਲਿੰਬਸ। ਜਦੋਂ ਹੱਥ ਪੈਰ ਫੜ ਕੇ ਤੇ ਹੱਥ ਬੈਰ ਹੀ ਕੱਟ ਦਿੱਤੇ, ਕਟ ਆਫ ਦ ਹੈਂਡਸ ਐਂਡ ਦ ਫੀਟ, ਦੈਟ ਸੀਕਰ ਕੇਮ ਆਊਟ ਆਫ ਦ ਕਰਾਊਡ ਐਂਡ ਸੈਡ, ਵੇਟ ਮਾਈ ਕੁਐਸਚਨਸ, ਵਟ ਇਜ਼ ਦੀ ਹੱਦ ਆਫ ਤਿਆਗ। ਕਹਿੰਦੇ ਮੇਰੇ ਤੋਂ ਸਭ ਤੋਂ ਜਿਹੜੇ ਨਜ਼ਦੀਕ ਚੀਜ਼ ਸੀ, ਮੇਰੇ ਅੰਗ ਜਿਹੜੇ ਮੇਰੇ ਕੰਮ ਆਉਣੀ ਆਲਾਣ ਦੀ ਚੀਜ਼ ਸੀ, ਭਾਵੇਂ ਪਰਿਵਾਰ ਸੀ, ਪੈਸਾ ਸੀ, ਦੌਲਤ ਸੀ, ਕੋਈ ਤਖ਼ਤ ਸੀ, ਕੋਈ ਘਰ ਸੀ, ਇਹ ਸਾਰੀਆਂ ਚੀਜ਼ਾਂ ਇਹ ਸਹੂਲਤ ਹੁੰਦੀਆਂ ਨੇ, ਪਰ ਸਭ ਤੋਂ ਸਹਾਇਕ ਮੇਰੇ ਨੇ ਹੱਥ ਪੈਰ। ਜਦੋਂ ਮੈਂ ਇਹੀ ਤਿਆਗ ਦਿੱਤੇ, ਮੈਂ ਆਪਣੇ ਸਰੀਰ ਹੀ ਤਿਆਗ ਦਿੱਤਾ, ਇਸ ਤੋਂ ਵੱਡਾ ਤਿਆਗ ਕੀ ਹੋ ਸਕਦਾ? ਦੇਰ ਇਜ਼ ਨੋ ਬਿਗਰ ਤਿਆਗ ਦੈਨ ਦਿਸ। ਕਹਿੰਦੇ ਇਹ ਆ ਤਿਆਗ ਦੀ ਹੱਦ। ਚਲੋ ਮੈਂ ਪੈਸੇ ਵਾਰ ਦੇਵਾਂ, ਮੈਂ ਘਰ ਵਾਰ ਦੇਵਾਂ, ਮੈਂ ਕੋਈ ਹੋਰ ਚੀਜ਼ ਆਪਣਾ ਨਾਮ ਵਾਰ ਦੇਵਾਂ, ਪਰ ਨਹੀਂ, ਜਦੋਂ ਮੈਂ ਹੱਥ ਪੈਰ ਪ੍ਰਾਣ ਹੀ ਦੇ ਦਿੱਤੇ, ਇਸ ਤੋਂ ਵੱਡਾ ਕੋਈ ਤਿਆਗ ਨਹੀਂ ਹੈ, ਤਾਂ ਕਰਕੇ ਤਿਆਗ ਦੀ ਹੱਦ ਇਹੀ ਆ। ਕਹਿੰਦੇ ਫਿਰ ਪ੍ਰੇਮ ਦੀ ਹੱਦ ਕੀ ਹੋਈ? ਵਟ ਇਜ਼ ਦ ਐਂਡ ਆਲ ਬੀ ਆਲ ਦ ਲਿਮਿਟ ਆਫ ਲਵ? ਕਹਿੰਦੇ ਇਹ ਸਵਾਲ ਤੈਨੂੰ ਮਿਲੂਗਾ ਜਦੋਂ ਮੇਰਾ ਸਿਰ ਕੱਟ ਦੇਣਗੇ। ਵਨ ਦੇ ਖਰ ਆਫ ਮਾਈ ਹੈਡ, ਦੈਨ ਯੂ ਵਿਲ ਗੈਟ ਦ ਆਨਸਰ। ਸੇ ਵਾਓ, ਹਾਓ, ਦੈਟਸ ਵਾਟ ਹੈਪਨਡ ਵੈਨ ਮਨਸੂਰਸ ਹੈਡ ਵਾਸ ਕੱਟ, ਦ ਡ੍ਰੌਪਸ ਆਫ ਬਲੱਡ ਸਪਿਲਟ ਔਨ ਦ ਗਰਾਊਂਡ। ਦੇ ਸੈਡ ਫਰੋਮ ਐਵਰੀ ਹਿਸਟਰੀ ਰਾਈਟਸ, ਐਵਰੀ ਡ੍ਰੌਪ ਆਫ ਬਲੱਡ, ਇਟ ਰੈਜ਼ੋਨੇਟਡ, ਇਟ ਵਾਈਬ੍ਰੇਟਡ, ਇਟ ਐਕੋਡ ਵਿਦ ਦ ਨੇਮ ਆਫ ਗੋਡ। ਥਰੂ ਐਵਰੀ ਡ੍ਰੌਪ ਆਫ ਬਲੱਡ, ਇਟ ਐਕੋਡ ਦ ਨੇਮ ਆਫ ਗੋਡ, ਐਂਡ ਦੈਟ ਸੀਕਰ through his own spiritual experience akash bani unu suni and through the akash bani he received the answer. Kende e a prem da had, kende main khatam bhi ho gaya par mera prem nahi khatam hoya. I finished, I am gone, but my love still exists. That is the end all be all, the limit of prem, of love. Jadon main nahi hai, jab hum hote tab tu nahi, ab tu hi main nahi, tu tu karta tu hua mujh mein raha na hu. My ego does not exist, and you know what it is, every time a shaheed Singh spills their blood, it is the exact same thing. If by just one Singh spilled a drop of their blood, many thousands, hundreds of thousands grew up in their place, and many more will. If by Tara Singh Wah spilled the drop of their blood, thousands of them stood up. Even Guru Gobind Singh Ji Maharaj said for their four sons, char moye to kya hua jeevat kai, in putran ke sees parivar diye sut char. I sacrificed for my four sons. This is what love is, because they testify, they prove, hey, eh hai, love exists. They are proving it to you to say, hey, my younger brother, my next generation, hey, agli peedi, ਅਸੀਂ ਪ੍ਰਾਣ ਤਿਆਗ ਕੇ ਤੁਹਾਨੂੰ ਇਹ ਦੱਸ ਕੇ ਜਾ ਰਹੇ ਹਾਂ, ਗਵਾਹੀ ਭਰ ਰਹੇ ਹਾਂ ਕਿ ਗੁਰੂ ਸੱਚਾ ਆ, ਅਸੀਂ ਗੁਰੂ ਨਾਲ ਪ੍ਰੇਮ ਕਰਦੇ ਸੀ, ਕਰਦੇ ਹਾਂ, ਕਰਦੇ ਰਵਾਂਗੇ, ਤੁਸੀਂ ਵੀ ਪ੍ਰੇਮ ਦੇ ਮਾਰਗ ਤੇ ਤੁਰੋਗੇ? ਵਿਲ ਯੂ ਵਾਕ ਦਿਸ ਪਾਥ ਆਫ ਲਵ ਐਸ ਵੈਲ? ਤੁਸੀਂ ਵੀ ਤੁਰ ਸਕਦੇ ਹਾਂ? Will you take your head and put it on the palm of your head, or is that just an analogy for you? Will you walk the path with your head on the palm of your hand, or will you keep your head on top of your head and follow the instructions that your own mind's desires are giving you? See, there's the opposite as well. Ke man ki mant tyago har din eha baat kathin hai, eh cheez andaron samajhni, how do you love the Guru? And this is really a fundamental question that really should be part of every single Sikh organization hiring process. Every political process, every institutional process to say, how do you love the Guru? A Guru na prem, yeah? Because if you were a lawyer that doesn't love the Guru, there's been many like you that have come and many have gone. If you were a politician that doesn't love the Guru, many like you have come, many of you will go. Jis asan hum baithe kithe bas gaya, kende Ram vi baitha si oh vi chal gaya, Ravan vi baitha si oh vi chal gaya. But where your kasvatti will actually come true is Ram kasauti so sahai jo mar jeeva ho. So main ek gal vahir kavan, maran mansa surya hak hai. Jo hoye maran parwano, parwan kithe hunde ya, kon parwan karda? Is there a committee that says yes, idi shidi parwan hogi? No. Is it a social media post that gets the most likes to say, haan asi parwan karta, idi shidi parwan ya? Nahi, kon parwan karda? Dargah maan paave, pat se hon jaave. Wow, wow, wow. See, they are not parwan, whether you accept them in this world or not, whether you slander them or not, kyunki unna di dargah vich parwangi hoi hai. They are accepted in those courts. In those courts, they walk in, jinni naam te aaya, gaye masakat kaal, nanak te mukh ujjale kiti chutti naal, with robes of honor, face glowing, bringing in with an entourage of the panje pyare, flowers being thrown upon them, and then embracing the hug of Guru Gobind Singh Ji and merging and becoming one with the Guru, one with that light. Wow. Mukh sache, sach daadiyan, sach bolle, sach kamahe. Wow, wow, wow. Una di shopa, jug jug hoi, koi na mitan hara, jina harman vasya, se dar sache, dar sache sache yara. They won't say, nahi nahi, ek on a gaya, jamdut maro inu, nahi nahi nahi. They won't say that. Ki jam ka thinga bura hai, o nahi say a jaye, the jamduts will beat them. That's not their experience. What are they receiving? Re re darga kahe na ko. Inanu kush nahi kehna, is hadde ne. Aao baith, adar sabdeo. Aao baitho. Sit in your state of honor because this is your place. You are kings here. And you're being blessed with the highest level of this paathshahi. You've recited God's name, Jisno Bakshe, Sift Sala Nanak, Paathshahi Paathshahi. That is their state. And they prove that love to the world through their actions. Pyareo, badi pyari gal ya. And what we receive out of that is you can follow the podcasts that are on Boss TV, our Basics of Sikhi TV channel, where the Singhs go into the depths of the life of Bhai Jaswant Singh Ji. And many of these shaheeds. But my main question here today to answer to you is you come here asking, give me an answer to the problems of my life. And I'm saying that the answer to the problems of your life is when you taste the nectar and realize your problems aren't actually even real problems. Your perspective, how you perceive your problems, will completely change when you taste something greater. ਉਹ ਸਾਰਾ ਚੀਜ਼ ਲੱਥ ਜਾਣੇ, ਦੁੱਖ ਦੁੱਖ ਸੁੱਖ ਸਾਰੇ ਲੱਥ ਜਾਣੇ ਆ, ਪਰ ਜੇ ਉਹ ਸੱਚਾ ਅੰਮ੍ਰਿਤ ਚੱਖ ਲਿਆ, ਇਟਸ ਨਾਟ ਥਰੂ ਦੀ ਐਕਸਪੀਰੀਅੰਸ ਆਫ ਦੀਸ ਸੈਂਸਸ. ਸੋ ਲੈਟਸ ਸਿੰਗ ਦ ਸ਼ਬਦ ਗਾ ਕੇ ਆਪਾਂ ਉਹ ਰਸ ਚੱਖੀਏ. ਐਂਡ ਤੁਸੀਂ ਆਪਣੇ ਮਨ ਅਤੇ ਹਿਰਦੇ ਵਿੱਚ ਵੀ ਸਵਾਲ ਇਹ ਪੁੱਛ ਸਕਦੇ ਹਾਂ ਕਿ ਮਹਾਰਾਜ ਮੈਂ ਚੱਖਿਆ ਹੈ ਕਿ ਮੈਂ ਸੱਚੀ ਗੁਰੂ ਨਾਲ ਪਿਆਰ ਕਰਦਾ ਅਤੇ ਕਿਸ ਹੱਦ ਤੱਕ ਕਰਦਾ. ਐਂਡ ਇਫ ਆਈ ਲਵ ਦ ਗੁਰੂ ਦੈਨ ਵਾਈ ਵੁੱਡ ਆਈ ਨਾਟ ਲਵ ਦ ਪੰਥ? And if I love the Panth, then why would I not give everything to the Panth to receive Guru Sahib's happiness? And you know what's the worst that will happen? Je tusi apna aap nu guru vaste sara jeevan qurban kar doge, vad ton vad ki ho juga? Guru thode te khush ho janage. Ehi hai, is ton darde ha. You know when that mother called and said, oh my God, my son's going to happen. I said, mother, what are you scared of? That the Guru will accept your son in the king's court? Your son's life will be fulfilled? Your son will receive the greatest happiness and the greatest honor throughout all 8.4 million lives. Aavan jana hukum tasaka hukum hai bujh samavenge bod hum kahe aavenge, that we won't have to come back into this world of anymore. Is that what you're scared of? That your son reaches the highest peak potential that is even possible that you were unaware of? Oh mother, that are you scared that the world will call you tin tan janindi mao aaye safal se ke thode puttar apni zindagi safal kar denge te thonu baad chon tan tan keha jauga is ton darde ha. See, our perspective changes entirely. What are we fearful of? Jehdi maut hai na is sade nij di hai. As a mind, as a human, we don't want to die. Sade nij de swad sukh pure hunde rehn assi khush ha. Jadon kahiye na inna nu tyago sanu lagda nahi eh te sara kuch mere to khichya ja reha. To understand that, you have to replace it. Kende jalebi badi mithi lagdi hai jinna char us ton vadh vi kuch mitha na khada jave. ਕਹਿੰਦੇ ਦੁੱਧ ਵਿੱਚ ਬੜਾ ਮਿੱਠਾ ਲੱਗਦਾ ਜਿੰਨਾ ਚਿਰ ਤੁਸੀਂ ਸਿੱਧੀ ਨਿਰੀ ਖੰਡ ਖਾ ਲਓ ਪਿਆਰਿਓ. ਇਫ ਯੂ ਵਾਂਟ ਟੂ ਟੇਸਟ ਸਮਥਿੰਗ ਸੋ ਸਵੀਟ ਸੋ ਇਮੈਕੁਲੇਟ ਸੋ ਪਿਓਰ ਸਮਥਿੰਗ ਨਥਿੰਗ ਲਾਈਕ ਐਗਜ਼ਿਸਟ ਵਿਦ ਇਨ ਦਿਸ ਵਰਲਡ, ਗੁਰੂ ਸਾਹਿਬ ਸੇਜ਼ ਇਟ ਇਜ਼ ਐਕਸਪੀਰੀਅੰਸ ਥਰੂ ਦਿਸ ਸ਼ਬਦ. ਕਲੋਜ਼ ਯੋਰ ਆਈਜ਼, ਥਰੋ ਐਵਰੀ ਵਰਡ ਦੈਟ ਯੂ ਸਿੰਗ ਤਿਆਗ ਦੋ, ਬਿਗਿਨ ਟੂ ਰਿਨਾਉਂਸ ਇਟ, ਗਿਵ ਇਟ ਟੂ ਦ ਗੁਰੂ. ਅਬ ਹਮ ਚਲੀ ਠਾਕੁਰ ਪੈਹਾਰ ਜਬ ਹਮ ਸ਼ਰਨ ਪ੍ਰਭੂ ਕੀ ਆਈ. ਵਿਦ ਵਟ ਇੰਟੈਂਸ਼ਨ ਮਹਾਰਾਜ ਮੈਂ ਹੁਣ ਆ ਗਿਆ, ਆਈ ਐਮ ਨਾਟ ਹੇਅਰ ਟੂ ਰਿਸੀਵ ਅਵ ਇਨ ਐਨੀਥਿੰਗ. ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ. ਮਹਾਰਾਜ ਮੇਰਾ ਹੋਰ ਕੋਈ ਨਹੀਂ ਹੈ, ਕਿਸੇ ਕੋਈ ਕੋਏ ਮੰਝ ਨਿਵਾਣੀ, ਇੱਕ ਤੂੰ ਤੂੰ ਹੀ ਤੂੰ ਆ. ਇਸ ਕਰਕੇ ਹੁਣ ਮੈਂ ਸਭ ਕੁਛ ਤਿਆਗ ਦਿੱਤਾ, ਹੁਣ ਮਹਾਰਾਜ ਤੁਸੀਂ ਆਪਣਾ ਅੰਮ੍ਰਿਤ ਬਖਸ਼ ਦਿਓ. ਵਿਖੇ ਬਨ ਫੀਕਾ ਤਿਆਗ ਰੀਸ ਨਾਮ ਮਹਾਰਸ ਪੀਓ ਪੀਓ ਪਿਆਰਿਓ ਪੀਓ. ਆਓ ਪਿਆਰਿਓ ਸ਼ਬਦ ਸਰਵਣ ਕਰੀਏ, ਕੋਈ ਵੀ ਰਸਨਾ ਵਾਂਝੀ ਨਾ ਰਵੇ, ਫਿਰ ਫਤਿਹ ਦੀ ਸਾਂਝ ਪਾਵਾਂਗੇ.

ਕਿਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਗੁਰੂ ਪਿਆਰਿਓ, ਵਿਚਾਰਾਂ ਕਰਦਿਆਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਗਲਤੀਆਂ ਹੋ ਗਈਆਂ ਨੇ. Our request is always with these divans, please spread, tell your friends, brothers and sisters around, because just like we spoke about all of these things, sare singhan nal di vichar kiti aa, a question to our generation also comes, just like they asked why in Punjab are Sikhs struggling with Sikhi, Punjabi identity, Gurbani understanding, and I ask the same thing here in Surrey, why are hundreds of thousands of our brothers and sisters not understanding Gurbani? ਕਿਉਂ ਨਹੀਂ ਉਹ ਨਾਮ ਜਪਦੇ? ਕਿਉਂ ਨਹੀਂ ਉਹ ਸੰਗਤ ਵਿੱਚ ਆਉਂਦੇ? ਵਾਈ ਡੂ ਦੇ ਹੈਵ ਦੈਟ ਫੀਅਰ ਵੈਨ ਵੀ ਨੋ ਦੀ ਆਨਸਰ ਇਜ਼ ਹੇਅਰ? ਦੈਟ ਇਜ਼ ਅ ਰਿਸਪੋਂਸਿਬਿਲਿਟੀ ਅਪਨ ਆਲ ਆਫ ਅਸ. ਸੋ ਆਓ ਪਿਆਰਿਓ, ਲੈਟਸ ਕਮ ਟੂ ਕੰਟੀਨਿਊ ਟੂ ਕਮ ਟੁਗੇਦਰ ਐਜ਼ ਸੰਗਤ, ਐਜ਼ ਵੀ ਆਲਵੇਜ਼ ਡੂ, ਇਨਕਰੇਜ ਅਦਰਸ ਐਜ਼ ਵੈਲ ਇਨ ਦੀਸ ਮੰਥਲੀ ਦਿਵਾਨਸ. ਦੈਟ ਇਜ਼ ਅਰ ਫੋਕਸ, ਟੂ ਕ੍ਰੀਏਟ ਦੈਟ ਸੇਫ ਸਪੇਸ, ਅ ਕਨਵਰਸੇਸ਼ਨ, ਟੂ ਰਿਮੂਵ ਦ ਫ੍ਰਿਕਸ਼ਨ ਐਂਡ ਜਸਟ ਫਾਲ ਇਨ ਲਵ ਵਿਦ ਦ ਗੁਰੂ. ਬਾਕੀ ਥਿੰਗਸ ਕੈਨ ਬੀ ਅੰਡਰਸਟੂਡ, ਪਰ ਜੇ ਪਹਿਲਾਂ ਪਿਆਰ ਦੀ ਕੁੰਡੀ ਪੈ ਗਈ ਨਾ, ਫਿਰ ਸਾਰਾ ਕੁਝ ਸਿੱਖਿਆ ਜਾ ਸਕਦਾ. ਯੂਲ ਬੀ ਵਿਲਿੰਗ ਟੂ ਲਰਨ. Falling in love is important. So, itniyan bintiyan pravan karniyan. Shay pauriyan Anand Sahib di apniyan jaangiyan. Phir samapti da vila ji. Aao pyareo, Anand Sahib vich. Aba hazriyan bhariye. Sari sangat gaj gaye. Fateh pravan karni ji. Waheguru ji ka khalsa. Waheguru ji ki fateh.

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ
1: ਜੀਓ ਪਿੰਡ ਸਭ ਤੇਰੀ ਰਾਸ, ਤੂੰ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਅਰਦਾਸ ਇੱਕੋ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿਧਾਵੈ ਤਾਹੇ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਿਥਵੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਦ ਦੇ ਰਾਖੇ ਆਪ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨ ਮਾਣਿਆਂ ਦੇ ਮਾਣ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸ਼ਾਮ ਤੋਂ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰਮਤ ਵਿਚਾਰਾਂ ਆਨੰਦ ਸਾਹਿਬ ਜੀ ਦੀਆਂ 6 ਪੌੜੀਆਂ ਦੇ ਗਾਇਨ ਹੋਏ ਹਨ ਸਤਿਗੁਰੂ ਕਿਰਪਾ ਕਰਨੀ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੋ ਤੋਂ ਸਮਤ ਬਖਸ਼ਣੀ ਜੀ ਪੜ੍ਹੀ ਸੁਣੀ ਬਾਣੀ ਦਾ ਭਾਵ ਦਾਰਾਈਆਂ ਸੰਗਤਾਂ ਦੇ ਹਿਰਦਿਆਂ 'ਤੇ ਵਸਾਉਣਾ ਸਤਿਗੁਰ ਜੀ ਆਪ ਜੀ ਦੇ ਸੇਵਕ ਪਰਿਵਾਰਾਂ ਵੱਲੋਂ ਅੱਜ ਸ਼ਾਮ ਦੇ ਸਮੇਂ ਆਪ ਜੀ ਦੇ ਪਾਵਨ ਅਸਥਾਨਾਂ ਵਿਖੇ ਗੁਰੂ ਕੇ ਲੰਗਰਾਂ ਦੀ ਸੇਵਾ ਦੀਵਾਨਾਂ ਦੀ ਸੇਵਾ ਪਿਆਰ ਅਤੇ ਸ਼ਰਧਾ ਦੇ ਨਾਲ ਕਰਵਾਈ ਗਈ ਹੈ ਸਤਿਗੁਰ ਜੀ ਜਿਨ੍ਹਾਂ ਜਿਨ੍ਹਾਂ ਪਰਿਵਾਰਾਂ ਵੱਲੋਂ ਸੇਵਾਵਾਂ ਹੋਈਆਂ ਹਨ ਸਭ ਦੀ ਸੇਵਾ ਦਰ ਪ੍ਰਵਾਨ ਕਰਨੀ ਸਭ ਪਰਿਵਾਰਾਂ ਦੀ ਸੇਵਾ ਸਮੂਹ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ ਸਭ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਪ੍ਰੇਮ ਇਤਫਾਕ ਦੀ ਦਾਤ ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿਦਿਆ ਦੇ ਦਾਨ ਬਖਸ਼ਣੇ ਸਭ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ ਖਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਬਖਸ਼ਣੀ ਜੀ ਇਸ ਵੇਲੇ ਦੀਵਾਨ ਦੀ ਸਮਾਪਤੀ ਜੀ ਦੀ ਅਰਦਾਸ ਅੱਖਰ ਵੱਧ ਘੱਟ ਭੁੱਲ ਚੁੱਕ ਮੁਆਫ਼ ਕਰੋ ਪਾਵਨ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਅਸੀਸ ਬਖਸ਼ੋ ਸੁੱਖ ਹੋਵੇ ਨਾਮ ਚਿਤਿਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ

ਸਹਿਜ ਤਾਪ ਗੰਧ ਵਿਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸਦੇ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ।

काम क्रोध नगर बहु पर्या मिल साधु खंडल खंडा हे पूर्व

ਚੱਲੇ ਚੁਬੀ ਦੁੱਖ ਪਾਵੇ ਜਮ ਕਾਲ ਸਹ ਹੇ ਸਰਬੰਦਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਵ ਖੰਡਾ ਹੇ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਇਹਾਂ ਖਾਟ ਚਲੋ ਹਰ ਲਾਹਾ ਅੱਗੇ ਬਸਨ ਸਹੇਲਾ ਆਓਦ ਘਟੇ ਦਿਨਸ ਰਹਿ ਨਾਰੇ ਮਨ ਗੁਰ ਮਿਲ ਕਾ ਸੁਵਾਰੇ ਰਹਾ ਇਹ ਸੰਸਾਰ ਬੇਕਾਰ ਸੰਸੇ ਮੈਂ ਤਰਿਉ ਬ੍ਰਹਮ ਗਿਆਨੀ ਜਿਸ ਹੇ ਜਗਾਏ ਪਿਆਏ ਰਾਸੀ ਅਕਥ ਕਥਾ ਤਿਨ ਜਾਨੀ

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈਂ ਧਿਆਏ ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਏ ਹਰਜਨ ਹਰ ਗੋਬਿੰਦਨੋ ਸਿਮਰਉ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਨਿਧਾਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟਨੀ ਆਸਰਿਆਂ ਦੇ ਆਸਰਾ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰ ਹੈ ਆਪ ਜੀਆਂ ਨੇ ਅੰਮ੍ਰਿਤ ਵੇਲੇ ਤੋਂ ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਕੀਤਾ ਹੈ ਸ਼ਾਮ ਦੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੁੱਖ ਆਸਣ ਦੀ ਸੇਵਾ ਪਾਵਨ ਬਾਣੀ ਸੋਹਿਲਾ ਸਾਹਿਬ ਜੀ ਦੇ ਪਾਠ ਹੋਏ ਹਨ ਸਤਿਗੁਰੂ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਹਜ਼ੂਰੀ ਵਿੱਚ ਵਿਚਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੋਂ ਤੋਂ ਸਮੱਤ ਬਖਸ਼ਣੀ ਜੀ ਸਮੂਹ ਸੰਗਤ ਦੀ ਹਾਜ਼ਰੀ ਤਿਲਫੁਰ ਭੇਟਾ ਦਰ ਪ੍ਰਵਾਨ ਕਰਨਾ ਸਭ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਭਾਣੇ ਅੰਦਰ ਦਿਨ ਸੁੱਖਾਂ ਦਾ ਬਤੀਤ ਹੋਇਆ ਸਤਿਗੁਰੂ ਰਹਿਣ ਆਈਏ ਆਪਣੇ ਭਾਣੇ ਅੰਦਰ ਬਤੀਤ ਕਰਾਉਣਾ ਜੀ ਆਪ ਜੀ ਦੇ ਸੁੱਖ ਆਸਣ ਤਿਆਰ ਹਨ ਕਿਰਪਾ ਕਰੋ ਸੁੱਖ ਆਸਣ ਅਸਥਾਨਾਂ ਨੂੰ ਚਾਲੇ ਪਾਉਣ ਦੀ ਆਗਿਆ ਬਖਸ਼ੋ ਵਿਸ਼ਰਾਮ ਕਰੋ ਸੰਗਤਾਂ ਨੂੰ ਖੁਸ਼ੇ ਬਖਸ਼ੋ ਅੰਮ੍ਰਿਤ ਵੇਲੇ ਫਿਰ ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਕਰਨਾ ਜੀ ਸਹੀ ਗੁਰਮੁਖ ਪਿਆਰੇ ਮੇਲਣੇ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਮਨ ਮਾਹੀ ਆਪਣੇ ਸੁਖ ਤੋਂ ਹੀ ਜਗ ਫਾਂਦੇ ਹੋ ਕੋ ਕਾਹੂ ਕੋ ਨਾਹੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ ਜਪ ਜੀ ਸਾਹਿਬਾ ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਭੈ।

ਭਾਰ ਗੁਰੂ ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨ ਚੱਲਾ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੁਮਨ ਆਕਾਰ ਹੁਕਮ ਨ ਕਿਹਾ ਜਾਈ ਹੁਕਮੀ ਹੁਮਨ ਜੀ ਆ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚਾ ਹੁਕਮ ਲੇਖ ਦੁੱਖ ਸੁੱਖ ਪਾਈਐ ਇਕਰਾ ਹੁਕਮੀ ਬਖਸ਼ੀਸਾ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ

ਕਥਾ ਦੂਰ ਗਾਵੈ ਕੋ ਵਿਖੈ ਆਦ ਰਹਾ ਦੂਰ ਕਥਨਾ ਕਥੀ ਨੇ ਆਵੈ ਤੋਟ ਕਥ ਕਥ ਕਥੀ ਕੋਟੀ ਉੜ ਕੋਟ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਮੰਦਰ ਖਾਹੀ ਖਾਹੇ।

ਅੰਮ੍ਰਿਤ ਵੇਲਾ ਸਚਨ ਵਡਿਆਈ ਵਿਚਾਰ ਕਰਮੀ ਆਵਾ ਕਪੜਾ ਨਦਰੀ ਮੂਹ ਦੁਆਰ ਨਾਨਕੇ ਵਹਿ ਜਾਣੀਐ ਸਵੇ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਨ ਸੇ

ਜਥ ਨ ਜਾਈ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੁਮੈ ਵਿਸਰਨ ਜਾਈ ਤੀਰਥ ਨਾਵਾ ਜਿਤ ਸੁਭਾਵਾ ਵਿਣ ਬਾਣੀ ਕੇ ਨਾਈ ਕਰੀ ਜੇਤੀ ਸਰਠ ਪਾਈ ਵੇਖਾ ਵਿਣ ਕਰਮਾ ਕੇ ਮਿਲਾ ਲਈ ਮਾਤ ਵਿੱਚ ਰਤ

ਜੇ ਜੁਗਚਾਰੇ ਆਰ ਜਾ ਹੋਰ ਦਸੂ ਨੀ ਹੋਏ ਨਵਾਂ ਖੰਡਾਵੇ ਜਾਣੀਐ ਲਾ ਚਲੈ ਸਭ ਕੋਏ ਚੰਗਾ ਨਾ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਸਦਰਨ ਆਵਈ ਤਾਂ ਬਾਦਨ ਪੁੱਛਿਆ ਕੇ ਕੀਟਾ ਅੰਦਰ ਕੀਟਾ ਕਰ ਦੋਸੀ ਦੋ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਮੰਤਿਆ ਗੁਣ ਦੇ ਤੇਹਾ ਕੋਈ ਨਾ ਸੁਝਾਈ ਜੇ ਤੁਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਤਵਲੇ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਭੋਜਨ ਸੱਕਾ ਕਾਲ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੂ ਭਾਵ ਕਨਾ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਖ ਸਲਾ ਹਨੁਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸ ਅੰਮ੍ਰਿਤ ਵੇਦ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੂ ਭਾਵ ਕਨਾ ਸੁਣਿਆ ਸਤਸੰਦੋ ਗਿਆਨ ਸੁਣਿਆ ਅੜਸੜ ਕਾ ਇਸ਼ਨਾਨ ਸੁਣਿਆ ਬੜਬੜ ਭਾਵੈ ਮਾਨ ਸੁਣਿਆ ਲਾਗੇ ਸਹਿ ਦਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂ ਭਾਵ ਕਨਾ ਸੁਣਿਆ ਸਰਾਂ ਗੁਣਾਂ ਕੇ ਗਾ ਸੁਣਿਆ ਸ਼ੇਖ ਬੀਰ ਬਾਦਸ਼ਾਹ ਸੁਣਿਆ ਅੰਦੇ ਪਾਵੀ ਰਾਹੂ ਸੁਣਿਆ ਹਾਥ ਵੀ ਸਗਾਹੂ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂ ਭਾਵ ਕਨਾ ਮੰਨੇ ਕੀ ਕਰ ਕਹੀ ਨਾ ਜਾਏ ਜੇ ਕੋ ਕਹਿ ਪਿਛਿਆ ਪਾਛਤਾਏ ਕਾਗਰ ਕਲਮ ਨ ਲਿਖਣ ਹਾਰ ਮੰਨੇ ਕਾਬਾ ਕਰਨ ਵਿਚਾਰੇ ਐਸਾ ਨਾਮ ਨਿਰੰਜਨ ਹੋਵੇ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਸੁਰਤ ਹੋਵੈ ਮਨ ਬੁੱਧ ਮੰਨਾ ਸਗਲ ਬਮਨ ਗੀ ਸੁਧ ਮੰਨਾ ਮੈਂ ਝੂਟਾ ਨਾ ਖਾਏ ਮੰਨਾ ਜਮਕਾ ਸਾਸਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਮਾਰਗ ਠਾਗ ਨ ਪਾਏ ਮੰਨਾ ਪਾਸੋਂ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇ ਤੀਸਰ ਮੰਨਦੇ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ

ਪੰਛੀ ਪਾਵਾ ਸਰਗਮਾਨ ਪੰਛੀ ਸੁਹੈ ਸਰ ਰਾਜਾਨ ਪੰਛਾ ਕਾ ਗੁਰ ਏਕ ਧਿਆਨ ਜੇਕੂ ਕਹਿ ਕਰੈ ਵਿਚਾਰ ਕਰਤੀ ਕਾ ਕਰਨੈ ਨਾਹੀ ਸਮਾਰ ਧੋ ਧਰਮ ਦਇਆ ਕਾ ਪੂਤ ਸੰਧੋ ਥਾਵਰ ਕਿਆ ਜਨ ਸੂਤ।

ਕੀਤਾ ਤਾਣ ਸਵਾਲ ਰੂਪ ਕੇਤੀ ਦਾ ਜਣੇ ਗਣਗੂਤ ਕੀਤਾ ਬਸਾਉ ਇੱਕ ਕਾ ਵਾਉ ਦਿਸਤੇ ਹੇਲਾ ਦਰਿਆਉ ਕੁਦਰਤ ਕਮਣ ਕਾਮ ਵਿਚਾਰ ਵਾਰਿਆਂ ਜਾਵਾਂ ਇੱਕ ਵਾਰ ਜੂਤਰ ਬਾਬਾ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਜਾਪ ਸੰਘ ਪਾਵ ਸੰਘ

ਸੰਗ ਮੂਰ ਕੇ ਅੰਧ ਘੂਰ ਸੰਗ ਜੂਰ ਰਾਮ ਘੂਰ ਅਸੰਘ ਅਮਰ ਕਰ ਜਾਹੇ ਜੋਰ ਸੰਘ ਗਾਲ ਬੜ ਹੱਥਿਆ ਕਮਾਹੇ ਸੰਘ ਬਾਬੀ ਬਾਪ ਕਰ ਜਾਹੇ।

ਸੰਸਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਸਰਬਾਰ ਹੋਏ ਅਖਰੀ ਰਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਇ ਅਖਰੀ ਲਿਖਣ ਬੋਲਣ ਬਾਣ ਅਖਰਾਂ ਸੁਸੰਜੋ ਵਖਾਣ ਜਿਨੇ ਲਿਖੇ ਤਸਰਨਾਹੀ ਦੇ ਫਰਮਾਏ ਤੂ ਤੇ ਪਾਹੇ ਦਿੱਤਾ ਗੀਤਾ ਦਿੱਤਾ ਨਾ ਉਮਰ ਨਾਵੇਂ ਨਾਹੀ ਕੋ ਥਾਓ

ਅਰੀਆ ਹੱਥ ਪੈ ਤਨ ਦੇਹੇ ਪਾਣੀ ਧੋਤਾ ਉਤਰ ਸੁਖੀ ਮੂਹ ਪਰੀਤੀ ਕੱਪੜਾ ਹੋਏ ਦੇ ਸਾਬੂਨ ਲਈਆ ਉਹ ਧੋਏ ਭਰੀਆ ਮਨ ਪਾਪਾਂ ਕਾ ਸੰਗ ਉਹ ਤੂਪਾ ਨਾਵਾਂ ਕਾ ਰੰਗ ਗੁੰਨੀ ਪਾਪੀ ਆਖਰ ਨਾਹੀਂ।

ਕਮਨ ਥਿਤ ਕਮਨ ਮਾਰ ਕਮਨ ਸਿਰ ਤੀ ਮਾਹੂ ਕਮਨ ਜਿਤ ਹੁਆ ਆਕਾਰ ਵੇ ਨ ਪਾਈਆ ਪੰਡਤੀ ਜੇ ਹੁੰਗਾ ਲੇ ਪੁਰਾਣ ਮੁਕਤਨ ਪਾਇਓ ਕਾਦੀਆਂ ਜੇ ਲਿਖਣ ਲੇ ਕੁਰਾਨ ਥਿਤ ਵਾਰਨ ਜੋਗੀ ਜਾਣਾ ਰੁਤ ਮਾਹੁ ਨਾ ਕੋਈ ਜਾਗਰਤਾ ਸ੍ਰਿਸ਼ਟੀ ਗੋ ਸਾਜੇ ਆਪੇ ਜਾਣਾ ਸੋਈ ਕਿਵ ਕਰੇ ਆਖਾ ਕਿਮਸਾ ਲਾਈ ਕਿਉਂ ਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ

ਜੇ ਕੋ ਖਾਏ ਗਏ ਆਖਣ ਭਾਏ ਉਹ ਜਾਣਾ ਜਿੱਦੀਆਂ ਮੁਇ ਖਾਏ ਆਪੇ ਜਾਣਾ ਆਪੇ ਦੇ ਆਖ ਹੈ ਸੇ ਪੇ ਗਈ ਗੇ ਜਿਸ ਨੂੰ ਬਖਸ਼ੇ ਸਿਫਤ ਸਾਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲਾ ਗੁਣ ਮੁਲ ਵਾਪਾਰ ਮੁਲ ਵਾਪਾਰੀ ਮੁਲ ਭੰਡਾਰ ਮੁੱਲ ਲਿਆ ਮੈਂ ਮੁੱਲਾ ਜਾਏ।

ਕੀਤੀ ਆਖੈ ਆਖਣ ਬਾਹੀ ਕੀਤੇ ਕਹਿ ਕਹਿ ਉਹ ਛੁੱਟ ਜਾਏ ਤੇ ਕੀਤੇ ਹੋਰ ਕਰੀਏ ਤਾਂ ਆਗਨ ਸੁੱਕਾ ਕਹੀਏ।

ਸਿਰੇ ਧਰਮ ਵਿਚਾਰੇ ਗਾਵੈ ਸਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ ਗਾਵੈ ਇੰਦੇ ਦਾਸਨ ਬੈਠੇ ਦੇਵਦਿਆਂ ਨਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਦੀ ਸੰਦੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਾ ਬਣਦਰ ਕੀਸਰਾ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਣੀਆ ਮਨ ਮੋਹਦਾ ਸੁਰਗਾ ਮਛ ਪਿਆਲੇ ਗਾਵਨ ਰਤਨੇ ਪਾਏ ਧੀਰੇ ਅੜਸੜ ਦੀ ਥਨਾਲੇ

ਪੁੱਤਰ ਸਾਲੇ ਹੂਰ ਕੀਤੇ ਕਾਮਨ ਸੇ ਮੈਂ ਚਿਤਨੇ ਅਮਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਾਹਿਬਾ ਸਾਚਾ ਸਾਚੀ ਨਾਈ।

ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੋਧਰਮੇ ਨਮੋ ਰੋਹਰਤਾ ਨਮੋ ਰਾ ਰੂਪੇ ਨਮੋ ਸਾ ਸਾਹ ਨਮੋ ਭੂ ਭੂਪੇ ਨਮੋ ਦਾਨਦਾਨੇ ਨਮੋ ਬਾਲਮਾਨੇ ਨਮੋ ਰੋਗ ਰੋਗੇ ਨਮਸਤੰ ਸ਼ਿਨਾਨ ਨਮੋ ਮੰਤਰ ਮੰਤਰੰ ਨਮੋ ਜਨ ਜੰਤਰੰ ਨਮੋ ਇਸ਼ਟਿਸ਼ਟੇ ਨਮੋ ਤੰਤੰਤਰੰ ਸਦਾ ਸਿਦਾਨੰਦ ਸਰਵੰ ਵਰਣਾਸੀ ਆਨੂਪੇ ਆਰੂਪੇ ਸਮਸਤੰ ਨਿਵਾਸੀ ਸਦਾ ਸਿੱਧਦਾ ਬੁੱਧਦਾ ਬ੍ਰਿਧ ਕਰਤਾ ਅਦੋ ਉਰਦਾ ਅਰਧੰ ਅਗੰ ਓਗ ਹਰਤਾ ਪਰਮ ਪਰਮ ਪਰਮੇਸ਼ਵਰੰ ਪ੍ਰਭੁਸ਼ਪਾਲੰ

ਮਾਥੇ, ਨਮਸਤ ਮੰਗਾ ਗੰਜੇ, ਨਮਸਤ ਮੰਗਾ ਪੰਜੇ, ਨਮਸਤ ਮੰਗਾ ਕਾਲੇ, ਨਮਸਤ ਮੰਗਾ ਪਾਲੇ, ਨਮੋ ਸਰਬਦੇਸੇ, ਨਮੋ ਸਰਬੇਸੇ, ਨਮੋ ਰਾਜਰਾਜੇ, ਨਮੋ ਸਾਹ ਸਾਜੇ, ਨਮੋ ਸਾਹ ਸਾਹੇ, ਨਮੋ ਮਾ ਮਾਹੇ, ਨਮੋ ਗੀਤ ਗੀਤੇ, ਨਮੋ ਬ੍ਰੀਤ ਬ੍ਰੀਤੇ, ਨਮੋ ਰੋਖ ਰੋਖੇ, ਨਮੋ ਸੋ ਸੁਖੇ, ਨਮੋ ਸਰਬ ਰੋਗੇ, ਨਮੋ ਸਰਾ ਭੋਗੇ, ਨਮੋ ਸਰਬ ਜੀਤੰ, ਨਮੋ ਸਰਾ ਪੀਤੰ, ਨਮੋ ਸਰਬ ਗਿਆਨੰ, ਨਮੋ ਪਰਮ ਤਾਨੰ, ਨਮੋ ਸਰਵ ਮੰਤਰੰ, ਨਮੋ ਸਰਵ ਜੰਤਰੰ, ਨਮੋ

ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਬਾਣੇ ਸਰਬੰਗ ਮਾਨੇ ਸਰਬੰਗ ਬ੍ਰਾਣੰਗ ਸਰਬੰਗ ਦਰਾਣੰਗ ਸਰਬਾਂ ਭਗਤਾ ਸਰਬਾਂ ਜੁਗਤਾ ਸਰਬੰਗ ਦੀਵੰ ਸਰਬੰਗ ਭੀਵੰ

ਕਰਦਾ, ਚਤਰ ਚੱਕਰ ਕਰਤਾ, ਚਤਰ ਚੱਕਰ ਹਰਤਾ, ਚਤਰ ਚੱਕਰ ਦਾਨੀ, ਚਤਰ ਚੱਕਰ ਜਾਨੀ, ਚਤਰ ਚੱਕਰ ਵਰਤੀ, ਚਤਰ ਚੱਕਰ ਵਰਤੀ, ਚਤਰ ਚੱਕਰ ਕਾਲੇ, ਚਤਰ ਚੱਕਰ ਚਤਰ ਚੱਕਰ ਪਾਲੇ, ਚਤਰ ਚੱਕਰ ਕਾਲੇ, ਚਤਰ ਚੱਕਰ ਪਾਸੇ, ਚਤਰ ਚੱਕਰ ਵਾਸੇ, ਚਤਰ ਚੱਕਰ ਮਾਨੇ।

ਪ੍ਰਿਸੈ ਭਗਵਤੀ ਛੰਦਾ ਕਵੈ ਪ੍ਰਸਾ ਕਸਦੇ ਕੇ ਆ ਛਿਜ ਦਿਸਾ ਕੇ ਆ ਭਿਜ ਭਿਸਾ ਕੇ ਆ ਗੰਜ ਕਰਮੈ ਕੇ ਆ ਭੰਜ ਪਰਮੈ ਕੇ ਆ ਭਿਜ ਲੁਕੈ ਕੇ ਆ ਦਿਸੁਕੈ

ਕਿ ਰਾਜ ਕੇ ਰਹੀਮ ਹੈ, ਕਿ ਕਰਮੰ ਕਰੀਮ ਹੈ, ਕਿ ਸਰਬੰ ਕਲੀ ਹੈ, ਕਿ ਸਰਬੰ ਦਲੀ ਹੈ, ਕਿ ਸਰਵਤਰ ਮਾਨਿਆ, ਕਿ ਸਰਵਤਰ ਦਾਨਿਆ, ਕਿ ਸਰਵਤਰ ਗਾਉਣੇ, ਕਿ ਸਰਵਤਰ ਭਾਉਣੇ, ਕਿ ਸਰਵਤਰ ਦੇਸਾ, ਕਿ ਸਰਵਤਰ ਪੇਸਾ, ਕਿ ਸਰਵਤਰ ਰਾਜਾ, ਕਿ ਸਰਵਤਰ ਸਾਜਾ, ਕਿ ਸਰਵਤਰ ਦੀਨ, ਕਿ ਸਰਵਤਰ ਅੜੀਨਾ, ਕਿ ਸਰਵਤਰ ਜਾਹੋ, ਕਿ ਸਰਵਤਰ ਬਾਹੋ, ਕਿ ਸਰਵਤਰ ਦੇਸਾ, ਕਿ ਸਰਵਤਰ ਪੇਸਾ, ਕਿ ਸਰਵਤਰ ਕਾਲ, ਕਿ ਸਰਵਤਰ ਪਾਲ, ਕਿ ਸਰਵਤਰ ਹੰਤਾ, ਕਿ ਸਰਵਤਰ ਗੰਤਾ, ਕਿ ਸਰਵਤਰ ਭੇਖੀ, ਕਿ ਸਰਵਤਰ ਭੇਖੀ, ਕਿ ਸਰਵਤਰ ਕਾਜਾ, ਕਿ ਸਰਵਤਰ ਰਾਜਾ, ਕਿ ਸਰਵਤਰ ਸੁਖ, ਕਿ ਸਰਵਤਰ ਭੁੱਖ, ਕਿ ਸਰਵਤਰ ਤਰਾਣ, ਕਿ ਸਰਵਤਰ ਪ੍ਰਾਣ, ਕਿ ਸਰਵਤਰ ਦੇਸਾ, ਕਿ ਸਰਵਤਰ ਪੀਸਾ, ਕਿ ਸਰਵਤਰ ਮਾਨਿਆ, ਸਦਾਵੰ ਪ੍ਰਧਾਨਿਆ, ਕਿ ਸਰਵਤਰ ਜਾਪਿਆ, ਕਿ ਸਰਵਤਰ ਥਾਪਿਆ, ਕਿ ਸਰਵਤਰ ਭਾਨਾ।

ਅਮੇਸਰ ਸਲਾਮ ਸਮਸਤਰ ਕਲਾਮ ਸਾਹਿਬ ਦਮਾਗ ਕੀਰਤਨ ਜਰਾਗ ਹੈ ਕੇ ਕਾਮਲਾ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰੇ ਹਿੰਦ ਹੈ ਕਰੀਮਲ ਕਮਾਲ ਹੈ ਕੇਸਨ ਜਮਾਲ ਹੈ ਗਨੀਮਲ ਖਿਰਾਜ ਹੈ ਗਰੀਬ ਨਵਾਜ ਹੈ।

ਅਨੁਭਵ ਅਨਾਸ ਮੁਨ ਮਨ ਪ੍ਰਕਾ ਗੁਣਗਨ ਵਰਣਾ ਜਲ ਥਲ ਮੁਦਾਮ ਅਨਸ਼ੇਜ ਅੰਗ ਆਸਨੀ ਅਭੰ ਉਪਮਾ ਅਪਾਰ ਕਰ ਉਦਾਰ ਜਲ ਥਰ

ਕਾਲੀ ਹੈ, ਕਲ ਖੰਡਨ ਹੈ, ਮੈਂ ਮੁੰਡਨ ਹੈ। ਜਗਤੇਸ਼ਵਰ ਹੈ, ਪਰਮੇਸ਼ਵਰ ਹੈ, ਕਲ ਕਾਰਨ ਹੈ, ਸਰਬ ਵਾਰਨ ਹੈ। ਧ੍ਰਿਤ ਕੇ ਧਰ

ਲਿਖੇ ਮਾਤਿਮ ਦੰਗ ਜਰੇ ਜਰ ਸੰਗਾ ਰੂਪ ਤੰਗ ਸੁਰੰਗ ਸਵਾਰੇ ਕੂੜ ਤੁਰੰਗ ਕੁਰੰਗ ਸਿੱਖ ਦਿੱਤਾ ਪੌਣ ਕੇ ਗੌਣ ਕੋ ਜਾਤਨ ਵਾਰੇ ਭਾਰੀ ਭਜਾਨ ਕੇ ਭੂ

ਲੈਂਗੇ ਭਾਰੀ ਘੁਮਾਨ ਪਰੇ ਮਨ ਮੈਂ ਕਰ ਪਰਬਤ ਪੰਖਾ ਲਈ ਨਹ ਲੈਂਗੇ ਧੂਰਾ ਰੀਨ ਮਰੂਰ ਮਵਾਸਨ ਮਾਤੀ ਮਤੰਗਨ ਮਾਨ ਮਲੈਂਗੇ।

ਧਾਰ ਪਛਈਆ ਧੂਰ ਦੇਸ਼ ਮਲਿੰਦ ਮਵਾਸਨ ਮਾਤਿਕ ਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜ ਨਹਾਰ ਸੁਬਾਤਨ ਹੀ ਜਗਚਾਲ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਟ ਕਨੇਕ ਸੋ ਏਕ ਦਵਈਆ ਧਾਨ ਵਧੇ ਫਰਿੰਦੇ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਸਾਥ ਪੈਂਗੇ ਪੁਨ ਪਰ ਤਾਪਨ ਬਾੜ ਜੈ ਤੁਨ ਪਾਪਨ ਗੀਬਾ ਪੁੰਜ ਖਪੈਂਗੇ ਸਾਧ ਸੁੰਬਰ ਸੰਨ ਫਿਰੈ ਜਗ ਛਤਰ ਸਵੈ ਅਵਲੋ ਚਪੈਂਗੇ ਮਾਨਵ ਇੰਦਰ ਗਜਿੰਦਰ ਨਰਾਤਬ ਜੌਨ ਤਰਲੋ ਕੋ ਰਾਜ ਕਰੇਂਗੇ ਕੋੜ ਸ਼ਨਾਨ ਗਜਾਦਿਕ ਦਾਨਾ ਨੇ ਸਵੰਬਰ ਸਾਜ ਭਰੇਂਗੇ ਬ੍ਰਹਮ ਮਹੇਸਰ ਵਿਸਨ ਸਚੀ ਪਤਾ ਅੰਧ ਫਸੀ ਜਾਂ ਪਾ ਭਰੇਂਗੇ ਜੇ ਨਰ ਸ਼੍ਰੀ ਭਰ ਕੇ ਪ੍ਰਸ ਹੈ ਪੱਗ ਤੀ ਨਰ ਫਿਰਨਾ ਦੇ ਤਰੇਂਗੇ।

ਬਚਾਵੋ ਸੁਖੀ ਬਸੈ ਮੋਰ ਪਰਿਵਾਰਾ ਸੇਵਕ ਸਿੱਖ ਸਵਾ ਕਰਦਾਰਾ ਮੋਰ ਇੱਛਾ ਨਹੀਂ ਕਰਦਾ ਕਰੀਆ ਸਭਰਨ ਗਵਾ ਸੰਗਰੀਆ ਪੂਰਨ ਹੋਏ ਹਮਾਰੀ ਆਸਾ ਧੂਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰਨ ਦਿਆਉ ਜੋ ਬਾਰ ਚਾਹੋ ਸੁਦਮ ਦੇ ਪਾਓ

ਕਾਲ ਪਾਏ ਕਰ ਬਿਸਨਬਰ ਕਾਸਾ ਸਗਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸ਼ਿਵਕੀਆ ਬੇਦਰਾ ਬ੍ਰਹਮ ਜੂਥੀਆ ਜਵਨ ਕਾਲ ਸਾਲੋ ਸਵਾਰਾ ਨਮਸਕਾਰ ਹੈ ਤਾਈ ਮਾਰਾ।

ਇਹ ਪੀਰ ਪਛਾਣਾ ਘੜ ਘੜ ਕੇ ਪੜ ਪੜ ਕੀ ਜਾਣਾ ਜਬ ਜਬ ਉਦ ਕਰਾ ਕਰਤਾਰਾ ਪ੍ਰਜਾ ਧਰਤ ਤਬਦੇ ਅਪਾਰਾ ਜਮਿਆ ਕਰਖ ਕਰਤ ਹੋ ਕਬੂ ਤੁਮ ਮੈਂ ਮੰਤ ਦੇ ਤਰ ਸਮੂ ਜੇਤੇ ਬਦ

ਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬਾ ਕਿਆ ਨਾਮ ਕਰਦੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁੱਖ ਮਨ ਆਇ ਵਸਿਆ ਜਨ ਇੱਛਾ ਸਾ ਪਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ।

ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਨ ਕਰ ਧਾਰੀਆ ਪੰਚ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ

ਤੂੰ ਸਦਾ ਸੱਚ ਸੰਭਾਲੇ, ਇਹੋ ਘਟੰਬ ਤੂੰ ਜੇ ਦੇਖਦਾ ਚੱਲਾ ਨਾਹੀਂ ਤੇਰਾ ਨਾਲੇ, ਸਾ ਤੇਰਾ ਚੱਲਾ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ, ਐਸਾ ਕੰਮ ਲੈ ਨਾ ਕੀਚੈ ਜਿਹਦੇ ਅੰਤ ਪਿੱਛੋਂ ਤਾਈਐ, ਸਤਿਗੁਰੂ ਕਾ ਉਪਦੇਸ਼ ਸੁਣੂ ਮੈਂ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸਤਿ ਸੰਭਾਲੇ।

ਸਰਬਾਣੀ ਜਿਨ ਕਉ ਨਦਰ ਕਰਮ ਹੋਵੈ ਹਿਰਦਾ ਤਨਾ ਸਮਾਣੀ ਬੀ ਵਾਹਿਮ ਸਦਾਰੋ ਹਰ ਰੰਗ ਜਪਿਓ ਸਾਰੰਗ ਬਾਣੀ ਕਹਿ ਨਾਨੂ ਸਦਾ ਗਾਵੋ ਹੇ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰ ਬਾਜੂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਪ ਖਾਣੀ ਹਾਰ ਹਾਰ ਨਿਤ ਕਰਹਿ ਰਸਨਾ ਕਹਿਆ ਕਿਛੂ ਨਾ ਜਾਣੀ ਚਿੱਤ ਜਿਨ ਕਾ ਹਰ ਲੈ ਮਾਇਆ ਬੂੰਦਨ ਬੈਰ ਬਾਣੀ ਕਹਿ ਨਾਨੂ ਸਤਿਗੁਰ ਬਾਜੂ ਹੋਰ ਕੱਚੀ ਬਾਣੀ।

ਉਸ ਨੂੰ ਕਿਉਂ ਨ ਸਕੀ ਜਿਸਨੂੰ ਆਪਣੀ ਲਬਲਾਵਾ ਆਪਣੀ ਲਵਿਆ ਪੇ ਲਾਏ ਗੁਰਮਾ ਸਦਾ ਸੰਭਾਲੀਐ ਕਹਿ ਨਾਨਕੀ ਬੜਦਾਤਾ ਸੁਖ ਮਨੋ ਵਸਾਰੀਐ ਜੈ ਸੀ ਅਗਨ ਉਦਰ ਮੈਂ ਤੈਸੀ ਵਾਰ ਮਾਇਆ ਮਾਇਆ ਸਭ ਇੱਕੋ ਜਿਹੀ ਕਰਤਾ ਖੇ ਦਰਚਾਇਆ ਜੰਦ ਬਾਣਾ ਤਾਂ ਜੰਮਿਆ ਬਰਬਾ ਫੁਲਾ ਪਾਇਆ ਲਿਵ ਛਿੜਕੀ ਲੱਗੀ ਦਸ਼ਨਾ ਮਾਇਆ ਮੁਰਬਰਤਾਇਆ ਇਹ ਮਾਇਆ ਜੇਤ ਹਾਰ ਵਿਸਰੈ ਮੋਹ ਪੂਜਾ ਭਵ ਦੂਜਾ ਲਾਇਆ ਕਹਿ ਨਾਨੂੰ ਗੁਰਪ੍ਰਸਾਦੀ ਨਾਲ ਬਲਾਗੀ ਦਿਨ ਵਿੱਚੇ ਮਾਇਆ ਪਾਇਆ ਹਰਿਆ ਅਮੁੱਲਕ ਹੈ ਮੁਲਣਾ ਪਾਇਆ ਜਾਏ

ਜਾਹਰ ਵਸੈ ਬਨਿਆਏ। ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੁਮ ਮੈਂ ਆਇਆ, ਹਰ ਜੋਤ ਰੱਖੀ ਤੁਨ ਵਿੱਚ ਤਾਂ ਤੁਮ ਜਗ ਮੈਂ ਆਇਆ। ਹਰੇ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਪਾਏ ਜਗ ਦਿਖਾਇਆ। ਗੁਰਪ੍ਰਸਾਦੀ ਬੁੱਝਿਆ ਤਾਂ ਚਲ ਦਹੁਆ ਚਲ ਨਜ਼ਰੀ ਆਇਆ ਕਹਿ ਨਾ।

ਤੁਧ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸਰੀਰ ਆਜਾ ਤੁਮ ਮੈਂ ਆਇਆ। ਜਿਨ ਹਰ ਤੇਰਾ ਰਚਨ ਚਿਆ, ਸੋ ਹਰ ਮਨ ਨਾ ਵਸਾਇਆ। ਗੁਰਪ੍ਰਸਾਦੀ ਹਰਮਨ ਵਸਿਆ, ਪੂਰਬ ਲਿਖਿਆ ਪਾਇਆ। ਕਹੈ ਨਾਨਕੇ ਸਰੀਰ ਪ੍ਰਵਾਨ ਹੁਆ, ਜਿਨ ਸਤਿਗੁਰ ਸੁਚ ਦਲਾਇਆ। ਏ ਨੇਤਰ ਹੋ ਮੇਰੇ ਹੋ, ਵਰਤੰਬਾ ਜੋ ਤਰੀ, ਹਰ ਬਿਨੇ ਵਰਨ ਦੇਖੋ ਕੋਈ।

ਸਤਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਇ। ਵਾਰ ਸ਼੍ਰੀ ਭਗਵਤੀ ਜੀ ਕੇ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈਂ ਹੋਏ ਸਹਾਇ, ਅਰਜਨ ਹਰਗੋਬਿੰਦੋਂ ਸਿਮਰੋ ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ। ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ, ਕਰਨਾਉਣ ਦਿਆਵੈ ਧਾਏ, ਸਭ ਥਾਈਂ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈਂ ਹੋਏ ਸਹਾਇ। ਦਸਾਂ ਪਾਤਸ਼ਾਹਾਂ ਦੀ ਜੋਤ, ਚਵਰ ਤਖਤ ਦੇ ਮਾਲਕ, ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਵਿੱਤਰ ਪਾਠ, ਦਰਸ਼ਨ, ਦੀਦਾਰ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅੰਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪੜੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਤਾਨਿਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ, ਤਿਨ੍ਹਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਅਤੇ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪ੍ਰਿਥਵੀ

ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਹੈ।

ਕੁਟਾਨ ਸ਼ੁਕਰਾਨਾ ਹੈ ਸਤਿਗੁਰੂ ਜੀ। ਉਪਰੰਤ ਪਾਵਨ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਕੀਤੇ ਗਏ। ਨਿਤਨੇਮ ਕਰਦਿਆਂ ਸੇਵਾ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ ਜੀ। ਅੱਗੇ ਤੋਂ ਸਮਾਤ ਬਖਸ਼ਿਸ਼ ਕਰਨੀ, ਬਾਣੀ ਪੜ੍ਹਨ ਸੁਣਨ ਦਾ ਬਲ ਬਖਸ਼ਿਸ਼ ਕਰਨਾ, ਬਾਣੀ ਦਾ ਭਾਵ ਮਨ 'ਤੇ ਵਸਾਉਣਾ ਜੀ। ਅੰਮ੍ਰਿਤ ਵੇਲੇ ਤੋਂ ਸੰਗਤਾਂ ਨੇ ਆਪ ਜੀ ਦੇ ਦਰ 'ਤੇ ਹਾਜ਼ਰੀਆਂ ਭਰੀਆਂ, ਸਭਨਾਂ ਦੀਆਂ ਹਾਜ਼ਰੀਆਂ ਸੇਵਾਵਾਂ ਦਰ 'ਤੇ ਪ੍ਰਵਾਨ ਕਰਨੀਆਂ। ਸਭਨਾਂ ਨੂੰ ਨਾਮਦਾਨ, ਚੜ੍ਹਦੀ ਕਲਾ, ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨੀ ਸਤਿਗੁਰੂ ਜੀ। ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਹੈ। ਸੂਰਾ ਸੋ ਪਹਿਚਾਨੀ ਹੈ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾਡੈ ਖੇਤ। ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਜਸਵੰਤ ਸਿੰਘ ਜੀ ਖਾਲੜਾ ਜੀ ਦੀ ਤਿਨ੍ਹਾਂ ਦੀ ਮਹਾਨ ਸ਼ਹਾਦਤ ਨੂੰ ਯਾਦ ਕਰਦਿਆਂ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਹੈ। ਰਹਿਮਤ ਕਰਨੀ ਜੀ, ਸਮੂਹ ਸਿੱਖ ਕੌਮ ਨੂੰ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨੀ ਜੀ। ਆਪ ਜੀ ਕੇ ਹਜ਼ੂਰ ਪਾਵਨ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਜੀ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਜੀ। ਇਸ ਵੇਲੇ ਆਪ ਜੀ ਆਪਣੇ ਹੁਕਮਨਾਮੇ ਬਖਸ਼ਿਸ਼ ਕਰਕੇ ਅੰਮ੍ਰਿਤ ਵੇਲੇ ਦੇ ਦੀਵਾਨ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ। ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਵਾਹਿਗੁਰੂ ਜੀ ਮੈਂ ਕਰਦਾ।

Bom, tudo bom.

ਬਿਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੀਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪੜੀਆਂ ਲੁਹਾਈਆਂ, ਚਰੱਖਣੀਆਂ 'ਤੇ ਚੜ੍ਹੇ, ਧੰਨ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਅਤੇ ਨਾ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਭੁਚੰਗਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹਿਗੁਰੂ, ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲਣਾ ਜੀ ਵਾਹਿਗੁਰੂ, ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ

ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹਿਗੁਰੂ ਹੀਨ ਮਾਣਿਆਂ ਦੀ ਮਾਣ ਨਿਤਾਣਿਆਂ ਦੀ ਤਾਣ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਗਰੀਬ ਨਿਵਾਸ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਹਜ਼ੂਰ ਸਵੇਰ ਦੇ ਦੀਵਾਨ ਸਜੇ ਨੇ ਗਰੀਬ ਨਿਵਾਜ ਆਪ ਜੀਆਂ ਨੇ ਆਪਣੇ ਬੱਚਿਆਂ ਕੋਲੋਂ ਆਸਾਂ ਦੀ ਵਾਰ ਦੇ ਕੀਰਤਨ ਸਿਮਰਨ ਅਤੇ ਛੇ ਪਾਣੀਆਂ ਆਨੰਦ ਸਾਹਿਬ ਜੀ ਦੇ ਪਾਠ ਕਰਵਾਏ ਨੇ ਸੱਚਿਆ ਪਾਤਸ਼ਾਹ ਮਹਾਰਾਜ ਆਪ ਜੀ ਕਬੂਲ ਕਰਨਾ ਸੱਚਿਆ ਪਾਤਸ਼ਾਹ ਰਹਿਮਤ ਕਰਨੀ ਬਖਸ਼ ਲੈਣਾ ਬਖਸ਼ ਲੈਣਾ ਬਖਸ਼ ਲੈਣਾ ਗਰੀਬ ਨਿਵਾਜ ਸੱਚਿਆ ਪਾਤਸ਼ਾਹ ਹੁਕਮਨਾਮਾ ਬਖਸ਼ ਕੇ ਆਪਣੀ ਸੰਗਤ ਨੂੰ ਨਿਹਾਲ ਕਰਨਾ ਗਰੀਬ ਨਿਵਾਜ ਉੱਖਰ ਵਾਧਾ ਘਾਟਾ ਪੁਲਚੁਕ ਮਾਫ਼ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸੇ ਪਿਆਰੇ ਮੇਲੀ ਜਿਨ੍ਹਾਂ ਮਿਲਿਆ ਆਪ ਜੀਆਂ ਦਾ ਨਾਮ ਚਿਤਾਵੇ ਸ਼੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ

ਵਾਹਿਗੁਰੂ ਜੀਓ ਕਵਲ ਨੈਣ ਕਵਲ ਨੈਣ ਮਦਰ ਬੈਣ ਕੋਟ ਸੈਣ ਸੰਗ ਸੋਭ ਕਰਤ ਮਨ ਸੋਦ ਜਿਸੇ ਦਹੀ ਭਾਤ ਖਾਹੇ ਜੀਓ ਦੇਖ ਰੂਪ ਅਤ ਅਨੂਪ ਦੇਖ ਰੂਪ ਅਤ ਅਨੂਪ ਮੋਹ ਮੰਗ ਭਈ ਕਿਨਕੀ ਸ਼ਬਦ ਚਣਤ ਕਾਰ ਖੇਲ ਪਾਹੇ ਜੀਓ ਕਾਲ ਕਲਮ ਹੁਕਮ ਹਾਥ ਕਹੋ ਕੌਣ ਮੇਟ ਸਕੇ ਈਸ ਬਮਰ ਗਿਆਨ ਧਿਆਨ ਤਰਤ ਹੀ ਚਾਹੇ ਜੀਓ ਸਤਿ ਸਾਧ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ ਰਾਮ ਨਾਮ ਪਰਮ ਧਾਮ ਸੁਧ ਬੁੱਧ ਨਿਰੰਕਾਰ ਬੇਸ਼ੁਮਾਰ ਸਰਵਰ ਕੋ ਕਾਹੇ ਜੀਓ ਸੁਥਰ ਚਿਤ ਭਗਤ ਹਿਤ ਭੇਖ ਤਰਿਓ ਹਰਨਾਮ ਸਿਰ ਹਰਿਓ ਨਖ ਬਿਦਾਰ ਜੀਓ ਸੰਖ ਚਕਰ ਗਦਾ ਪਦਮ ਆਪ ਕੀਓ ਸ਼ਦਮ ਅੰਪਰੰਬ ਪਾਵਮ ਲਖੇ ਕੌਣ ਤਾਹੇ ਜੀਓ ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ ਪੀਤ ਬਸਨ ਕੁੰਦ ਦਸਨ

0: ਆਪਣੇ ਓ ਸਾਹੇ ਜੀਉ ਕਥ ਕਥਾ ਕਥੀ ਨਾ ਜਾਏ ਤੀਨ ਲੋਕ ਰਹਿ ਸਮਾਏ
1: ਅਭਿਮਾਨਾ
0: ਸੁਰਤੇ ਸਿਧ ਰੂਪ ਤਰਿਓ ਸਾਹਣ ਕੇ ਸਾਹੇ ਜੀਉ ਸਤ ਸਤ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਜੀਓ ਸਤਿਗੁਰੂ ਸਤਿਗੁਰੂ ਸਤਿਗੁਰੂ ਗੋਬਿੰਦ ਜੀਉ ਬਲੇ ਛਲਣ ਸਬਲ ਮਰਨ ਭਗ ਫਲਨ ਕਾਨ ਕੂਰ ਨਿਹ ਕਲੰਕ ਬਜੀ ਡੰਗ ਚੜ ਦਲ ਅਰਵਿੰਦ ਜੀਉ ਰਾਮ ਰਵਣ ਦੁਰਤ ਦਵਣ ਸਕਲ ਪਵਨ ਕੁਸ਼ਲ ਕਰਨ ਸਰਬ ਭੂਤ ਆਪ ਹੀ ਦਵਾਂਦ ਦੇਵ ਸਹਿ ਸਮੁਖ ਫਨਿੰਦ ਜੀਉ ਜਰਮ ਕਰਮ ਮਛ ਕਛ ਹੋ ਬਰਾਹ ਜਮਨਾ ਕੇ ਕੂਲ ਖੇਲ ਖੇਲਿਓ ਜਿਨ ਗਿੰਦ ਜੀਓ

ਗੁਰ ਕਿਹਾ ਮਾਣ ਨਿਜ ਨਿਦਾਨ ਸਚ ਜਾਨ ਮੰਤਰ ਇਹ ਨਿਸ ਬਸਰ ਹੋਇ ਕਲਿਆਣ ਲਹੇ ਪਰਮ ਗਤ ਜੀਉ ਕਾਮ ਕ੍ਰੋਧ ਲੋਭ ਮੋਹ ਜਾਣ ਜਾਣ ਸਿਉ ਛਾੜ ਧੋਹ ਹਉਮੈ ਕਾ ਫੰਦ ਕਾਟ ਸਾਧ ਸੰਗ ਰਤ ਜੀਉ ਦੇਹ ਗਿਹ ਤ੍ਰੇ ਸਨੇਹ ਚਿਤ ਬਿਲਾਸ ਜਗਤ ਇਹ ਚਰਨ ਕਮਲ ਸਦਾ ਸਿਉ ਦ੍ਰਿੜਤਾ ਕਰ ਮਤ ਜੀਉ ਨਾਮ ਸਾਰ ਹੀ ਏ ਤਾਰ ਤਜ ਬਿਕਾਰ ਮਨ ਗਿਆਨ ਸ਼੍ਰੀ ਗੁਰੂ ਸ਼੍ਰੀ

ਜਾਉ ਸੇ ਦਾੜੀਆਂ ਸੱਚੀਆਂ ਜੇ ਗੁਰਚਰਨੀ ਲਗਨ ਅਨਦਿਨ ਸੇਵਨ ਗੁਰ ਆਪਣਾ ਅਨਦਿਨ ਅੰਦਰ ਹਨ ਨਾਨਕ ਸੇ ਮੋ ਸੋਹਣੇ ਸੱਚੇ ਦਰ ਦਿਸਨ ਮੁਖ ਸੱਚੇ ਸੱਚ ਦਾੜੀਆਂ ਸੱਚ ਬੋਲੈ ਸੱਚ ਕਮਾਹੇ ਸੱਚਾ ਸ਼ਬਦ ਮਨ ਵਸਿਆ ਸਤਿਗੁਰ ਮਾਹੇ ਸਮਾਹੇ ਸੱਚੀ ਰਾਸੀ ਸੱਚ ਧਨ ਉੱਤਮ ਪਦਵੀ ਪਾਹੇ ਸੱਚ ਸੁਣੈ ਸੱਚ ਮਨ ਲੈਨ ਸੱਚੀ ਕਾਰ ਕਮਾਹੇ ਸੱਚੀ ਦਰਗਹਿ ਬੈਸਣਾ ਸੱਚੇ ਮਾਹੇ ਸਮਾਹੇ ਨਾਨਕ ਵਿਣ ਸਤਿਗੁਰ ਸੱਚ ਨ ਪਾਈਐ ਮਨਮੁਖ ਭੁੱਲੇ ਜਾਹੇ ਬਾਬੀ ਹਾ ਪ੍ਰਿਉ ਪ੍ਰਿਉ ਕਰੇ ਜਲ ਨਿਧ ਪ੍ਰੇਮ ਪਿਆਰ ਗੁਰ ਮਿਲੇ ਸ਼ੀਤਲ ਜਲ ਪਾਇਆ ਸਭ ਦੁੱਖ ਨਿਵਾਰਨ ਹਾਰ ਤਿਸ ਚੂਕੈ ਸਹਿਜ ਉਪਜੈ ਚੂਕੈ ਕੂਕ ਪੁਕਾਰ ਨਾਨਕ ਗੁਰਮੁਖ ਸ਼ਾਂਤ ਹੋਏ ਨਾਮ ਰੱਖੋ ਉਰ ਤਾਰ ਬਾਬੀ ਹਾ ਤੂੰ ਸੱਚ ਚਹੁ ਸੱਚੇ ਸਹੁ ਲਿਵਲਾਏ ਬੋਲਿਆ ਤੇਰਾ ਥਾਈ ਪਵੈ ਗੁਰਮੁਖ ਹੋਏ ਅਲਾਏ ਸ਼ਬਦ ਚੀਨ ਤਿੱਖ ਉਤਰੈ ਮਨ ਲੈ ਰਜਾਏ

ਆਏ। ਨਾਨਕ ਹਰ ਜਲ ਜਿਨ ਪੀਆ ਤਿਸ ਭੂਖ ਨ ਲਾਗੈ ਆਏ। ਬਾਬੀ ਹਾ ਤੂੰ ਸਹਿਜ ਬੋਲ ਸੱਚੇ ਸ਼ਬਦ ਸੁਭਾਏ। ਸਭ ਕਿਛ ਤੇਰੇ ਨਾਲ ਹੈ ਸਤਿਗੁਰ ਦੀਆ ਦਿਖਾਏ।

ਸਤਿਗੁਰ ਮਿਲਿਆ ਜਲ ਪਾਈਐ ਚੁੱਕੈ ਭੂਖ ਪਿਆਸ ਜੀਉ ਪਿੰਡ ਸਭ ਤਿਸਕਾ ਸਭ ਕਿਛ ਤਿਸ ਕੈ ਪਾਸ ਵਿਣ ਬੋਲਿਆ ਸਭ ਕੇ ਜਾਣਦਾ ਕਿਸੇ ਆਗਿਆ ਕੀਚੈ ਅਰਦਾਸ ਨਾਨਕ ਘਟ ਘਟ ਏਕੋ ਵਰਤਦਾ ਸ਼ਬਦ ਕਰੇ ਪ੍ਰਗਾਸ ਨਾਨਕ ਤਿਸੈ ਬਸੰਤ ਹੈ ਜੇ ਸਤਿਗੁਰ ਸੇਵ ਸਮਾਏ ਹਰ ਬੁੱਠਾ ਮਨ ਤਨ ਸਭ ਪਰ ਫੜੈ ਸਭ ਜਗ ਹਰਿਆਵਲ ਹੋਏ ਸ਼ਬਦੇ ਸਦਾ ਬਸੰਤ ਹੈ ਜਿਤ ਤਨ ਮਨ ਹਰਿਆ ਹੋਏ।

ਹਰਿ ਪ੍ਰਭ ਸੱਚਾ ਸੋਹਿਲਾ, ਗੁਰਮੁਖ ਨਾਮ ਗੋਬਿੰਦ, ਅਨਦਿਨ ਨਾਮ ਸਲਾਹਣਾ, ਹਰਿ ਜਪਿਆ ਮਨ ਆਨੰਦ, ਵਡ ਭਾਗੀ ਹਰਿ ਪਾਇਆ ਪੂਰਨ ਪਰਮਾਨੰਦ, ਜਨ ਨਾਨਕ ਨਾਮ ਸਲਾਹਿਆ, ਬਉੜਨਾ ਮਨ ਤਨ ਭੰਗ, ਮੂੰਹ ਪਿਰੀਆ ਸੋਨੇਹ, ਕਿਉ ਸੱਜਣ ਮਿਲੇ ਪਿਆਰਿਆ, ਹੋ ਟੁੰਡੇਂਦੀ ਤਿਨ ਸੱਜਣ ਸੱਚ ਸਵਾਰਿਆ, ਸਤਿਗੁਰ ਮੈਂਡਾ ਮਿਤ ਹੈ, ਜੇ ਮਿਲੇ ਤਾਂ ਇਹ ਮਨ ਵਾਰਿਆ, ਦੇਂਦਾ ਮੂੰਹ ਪਿਰ ਦੱਸ ਹਰ ਸੱਜਣ ਸਿਰਜਣ ਹਾਰਿਆ।

ਕਰਮ ਕਰ। ਨਾਨਕ ਲਿਓ ਮਿਲਾਈ ਮੈਂ ਜਾਚਕ ਦੀ ਜੈ ਨਾਮ ਹਰ। ਗੁਰਮੁਖ ਹੱਸੈ ਗੁਰਮੁਖ ਰੋਵੈ, ਜੇ ਗੁਰਮੁਖ ਕਰੇ ਸਾਈ ਭਗਤ ਹੋਵੈ। ਗੁਰਮੁਖ ਹੋਵੈ ਸੋ ਕਰੇ ਵਿਚਾਰ, ਗੁਰਮੁਖ ਨਾਨਕ ਪਾਵੈ ਪਾਰ। ਜਿਨਾਂ ਅੰਦਰ ਨਾਮ ਨਿਧਾਨ ਹੈ ਗੁਰਬਾਣੀ ਵਿਚਾਰ।

ਪ੍ਰਭ ਪਾਈਐ ਸਭ ਦੁੱਖ ਨਿਵਾਰਨ ਹਾਰ। ਮਨ ਮੁਖੋ ਸੇਵਾ ਜੋ ਕਰੇ ਦੂਜੈ ਪਾਏ ਚਿਤ ਲਾਏ। ਪੁੱਤ ਕਲਤ ਕੁਟੰਬ ਹੈ ਮਾਇਆ ਮੋਹ ਵਧਾਏ। ਦਰਗਾਹ ਲੇਖਾ ਮੰਗੀਐ ਕੋਈ ਅੰਤ ਨਾ ਸਕੀ ਛਡਾਏ। ਬਿਨ ਨਾਵੈ ਸਭ ਦੁੱਖ ਹੈ ਦੁਖਦਾਈ ਮੋਹ ਮਾਏ। ਨਾਨਕ ਗੁਰਮੁਖ ਨਦਰੀ ਆਇਆ ਮੋਹ ਮਾਇਆ ਵਿਛੜ ਸਭ ਜਾਏ। ਗੁਰਮੁਖ ਹੁਕਮ ਮੰਨੇ ਸਹਿ ਕੇਰਾ ਹੁਕਮੇ ਹੀ ਸੁਖ ਪਾਏ। ਹੁਕਮੋ ਸੇਵੇ ਹੁਕਮੇ ਅਰਾਧੇ ਹੁਕਮੇ ਸਮੈ ਸਮਾਏ। ਹੁਕਮ ਵਰਤਨੇਮ ਸੁਚ ਸੰਜਮ ਮਨ ਚਿੰਦਿਆ ਫਲ ਪਾਏ। ਸਦਾ ਸੁਭਾਗਣ ਜੇ ਹੁਕਮੈ ਬੂਝੈ ਸਤਿਗੁਰ ਸੇਵੈ ਲਿਵਲਾਏ। ਨਾਨਕ ਕਿਰਪਾ ਕਰੇ ਜਿਨੇ ਉੱਪਰ ਤਿੰਨਾਂ ਹੁਕਮੇ ਲਹੇ ਮਿਲਾਏ। ਮਨ ਮੁਖ ਹੁਕਮ ਨਾ ਬੁੱਝੇ ਬੱਪੜੀ ਨਿਤ ਹੋਮੈ ਕਰਮ ਕਮਾਏ। ਵਰਤਨੇਮ ਸੁਚ ਸੰਜਮ ਪੂਜਾ ਪਾਖੰਡ ਭਰਮ ਨਾ ਜਾਏ। ਅੰਤਰੋਂ ਕੁਸੁਧ ਮਾਇਆ ਮੋਹਿ ਬੇਦੇ ਜਉਂ ਹਸਤੀ ਛਾਰੀ ਉਡਾਏ। ਜਿਨ ਉਪਾਏ ਤਿਸੈ ਨ ਚੇਤੈ ਬਿਨ ਚੇਤੇ ਕਿਉਂ ਸੁਖ ਪਾਏ।

ਪਾਏ। ਸਭ ਕਿਛ ਤਿਸ ਤੇ ਹੋਇਆ ਜਿਉਂ ਤਿਸੈ ਦੀ ਰਜਾਏ। ਸਤਿਗੁਰ ਵਿੱਚ ਅੰਮ੍ਰਿਤ ਨਾਮ ਹੈ ਅੰਮ੍ਰਿਤ ਕਹੈ ਕਹਾਏ।

ਆਏ ਗੁਰ ਸ਼ਰਨਾਈ ਉਬਰੈ ਨਾਨਕ ਲੈ ਛਡਾਏ ਸਤਿਗੁਰ ਪੁਰਖ ਹਰ ਧਿਆਇਂਦਾ ਸਤ ਸੰਗਤ ਸਤਿਗੁਰ ਪਾਏ ਸਤ ਸੰਗਤ ਸਤਿਗੁਰ ਸੇਵੰਦੇ ਹਰ ਮੇਲੇ ਗੁਰ ਮੇਲਾਏ ਇਹ ਪਹੁਜਲ ਜਗਤ ਸੰਸਾਰ ਹੈ ਗੁਰ ਬੋਹਿਤ ਨਾਮ ਤਰਾਏ ਗੁਰ ਸਿੱਖੀ ਭਾਣਾ ਮੰਨਿਆ ਗੁਰ ਪੂਰਾ ਪਾਰ ਲੰਘਾਏ ਗੁਰ ਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਭੀ ਗਤ ਪਾਹੇ ਧੁਰ ਮਸਤਕ ਹਰ ਪ੍ਰਭ ਲਿਖਿਆ

ਹਰ ਪ੍ਰੇਮ ਕਸਾਈ ਦਿਨਸ ਰਾਤ, ਹਰ ਰਤੀ ਹਰ ਰੰਗ ਚੋਲੇ

ਲੱਖ ਤਾਓ ਜਿੱਤੀ ਕਿੰਨੇ ਦਰ ਕਿੱਤੜੇ ਬਾਹਮਣ ਬਿਰਥਾ ਗਇਓ ਜਨਮ ਜਿਨ ਕੀਤੋ ਸੋ ਵਿਸਰੇ ਸੋਰਠ ਸੋ ਰਸ ਪੀਜੀਐ ਕਬਹੂ ਨਾ ਫੀ

ਨਾਮ ਧਿਆਇਨ ਸਾਜਨਾ ਜਨਮ ਪਦਾਰਥ ਜੀਤ ਨਾਨਕ।

तुमरी कृपा में सुख कनेरे।

ਜੀ ਸਭ ਥਾਈ ਹੋਏ ਸਹਾਈ। ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ

ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਮਨ ਛਕਿਆ ਦੇ ਚਲਾਈ ਤੇਗ ਵਾਹੀ ਦੇਖ ਕੇ ਨਿਠ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖਣੀਆਂ 'ਤੇ ਚੜ੍ਹੀ ਆ ਰਿਹਾ ਨਾ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੈ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬਾ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਮੂੰਗੇ ਜੁਗੋਂ ਜੁਗਿਆ ਟਲ ਧਰਮ ਕਾ ਜੇਕਾ।

ਵਾਹਿਗੁਰੂ। ਹੀਨ ਮਾਣਿਆਂ ਦੇ ਮਾਣ, ਦੇ ਤਾਣਿਆਂ ਦੇ ਤਾਣੇ, ਓਟਿਆਂ ਦੇ ਓਟ। ਗੁਰੂ ਗਰੀਬ ਨਿਵਾਸ, ਸਤਿਗੁਰੂ ਧੰਨ ਧੰਨ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੇ ਪਾਵਨ ਚਰਨਾਂ ਕਮਲਾਂ ਵਿਖੇ ਅਰਦਾਸ ਬੇਨਤੀ। ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਦਰਕਰ ਦੇ ਸੇਵਕਾ, ਦਰਕਰ ਦੇ ਪ੍ਰੀਤਮਾਨ ਭਾਈ ਸਰਵਣ ਸਿੰਘ ਜੀ ਮਨਹਾਸ, ਜੋ ਪਿਛਲੇ ਸਾਲ ਆਪ ਜੀ ਦੇ ਬਖਸ਼ੇ ਸਵਾਸਾਂ ਨੂੰ ਭੂ ਕਰਕੇ ਪਰਲੋਕ ਨੂੰ ਗਮਨ ਕਰ ਗਏ ਸਨ, ਉਹਨਾਂ ਦੀ ਪਿਆਰੀ ਮਿੱਠੀ ਯਾਦ ਪਹਿਲੀ ਬਰਸੀ ਦੇ ਸੰਬੰਧ ਵਿੱਚ ਪਰਸੋਂ ਦੇ ਰੋਜ਼ ਤੋਂ ਮਨਹਾਸ ਪਰਿਵਾਰ ਅਤੇ ਭੱਟੀ ਪਰਿਵਾਰਾਂ ਵੱਲੋਂ ਰਲ ਮਿਲ ਕੇ ਪਾਵਨ ਬਾਣੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਸੀ। ਆਪ ਜੀ ਦੀ ਪਾਰ ਕਿਰਪਾ ਦਾ ਸਦਕਾ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਨਿਰਮਿੰਗਤਾ ਦੇ ਸਹਿਤ ਪਏ ਨੇ। ਪੜ੍ਹੀ ਸੁਣੀ ਬਾਣੀ ਦਾ ਭਾਵ ਉਸ ਵਿਛੜੀ ਰੂਹ ਆਤਮਾ ਨੂੰ ਸਦਾ ਲਈ ਆਪਣੇ ਚਰਨਾਂ 'ਚ ਨਿਵਾਸਾ ਬਖਸ਼ਣਾ। ਭੱਟੀ ਪਰਿਵਾਰ ਮਨਹਾਸ ਪਰਿਵਾਰ ਸਿਰ 'ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ, ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਪ੍ਰਦਾਨ ਕਰਨੀ, ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਸਭ ਦਾ ਤਿਲ ਫੁੱਲ ਭੀਟਾ ਦਰ ਪ੍ਰਵਾਨ ਕਰਨਾ, ਆਪ ਜੀ ਦੇ ਸੇ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਭੇਟ ਕੀਤੇ ਅੰਗੀਕਾਰ ਕਰਨੇ, ਪਰਿਵਾਰਾਂ ਦੀ ਸੇਵਾ ਪ੍ਰਵਾਨ ਕਰਨੀ, ਤਿੰਨੋਂ ਦੇ ਰਲ ਮਿਲ ਕੇ ਸੇਵਾ ਨਿਭਾਈ, ਸੇਵਾ ਪ੍ਰਵਾਨ ਕਰਨੀ, ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ

ਆਗਿਆ ਬਖਸ਼ੋ, ਕਿਰਪਾ ਕਰੋ ਜੀ, ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾ ਬਖਸ਼ ਕੇ ਕਿਰਤਾਰਥ ਕਰੋ ਜੀ, ਪਰਮ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ, ਸਹੀ ਪਿਆਰੇ ਮੇਰ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਗੁਰੂ ਜੀ ਕੀ ਦੁਹਿਰਾ ਆਗਿਆ ਭਈ, ਅਕਾਲ ਕੀ ਤਬਾ ਚਲਾਇਓ ਪੰਥ ਸਭ ਸੇ।

0: ਪਤਿ ਉਧਾਰਨ ਪਾਰ ਬ੍ਰਹਮ ਸਮਰੱਥ ਪੁਰਖ ਅਪਾਰ, ਜਿਸ ਉਧਾਰੇ ਨਾਨਕਾ ਸੋ ਸਿਮਰੈ ਸਰਜਣਹਾਰ।
1: ਵਾਹਿਗੁਰੂ ਜੀ ਕਾ ਖਾਲਸਾ,
0: ਦੂਜੀ ਛੋੜ ਕਵਾਟੜੀ, ਇੱਕ ਸਸਾਉ ਚਿਤ ਲਾਏ, ਦੂਜੇ ਪਾਵੀ ਨਾਨਕਾ ਵਹਿਣ ਲੜੰਦੜੀ ਜਾਏ।
1: ਆਪ ਭਾਗੀ ਹੋ

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਪਾਤਸ਼ਾਹ ਭਾਈ ਗੁਰੂ ਨਾਨਕ ਸਿੰਘ ਜੀ ਰੁਦਰਪੁਰ ਵਾਲੇ, ਉਹਨਾਂ ਦੇ ਰਾਗੀ ਜਥੇ ਦਾ, ਜੋ ਕਿ ਬੜੇ ਹੀ ਪਿਆਰ ਦੇ ਨਾਲ ਗੁਰੂ ਕੀ ਬਾਣੀ ਸਰਵਣ ਕਰਾ ਰਹੇ ਸਨ। ਸੋ ਆਓ, ਸਮਾਂ ਹੈ ਗੁਰਮਤਿ ਵਿਚਾਰਾਂ ਦਾ, ਗੁਰਮਤਿ ਵਿਚਾਰਾਂ ਦੀ ਸਾਂਝ ਪਾ ਰਹੇ ਹਨ। ਸਰਕਾਰ ਯੋਗ ਪਾਤਸ਼ਾਹ ਭਾਈ ਗੁਰਸੇਵਕ ਸਿੰਘ ਜੀ ਕਥਾਵਾਚਕ, ਉਹਨਾਂ ਤੋਂ ਗੁਰਮਤਿ ਵਿਚਾਰਾਂ ਸਰਵਣ ਕਰਦੇ ਹਾਂ। ਅੱਜ ਦੇ ਦਿਨ, ਅੱਜ ਦੇ ਜੋ ਦੀਵਾਨ ਨੇ ਭਾਈ ਜਸਵੰਤ ਸਿੰਘ ਜੀ ਖਾਲੜਾ, ਅੱਜ ਦੇ ਦਿਨ ਪੰਜਾਬ ਵਿਖੇ ਸ਼ਹੀਦ ਕੀਤੇ ਗਏ। ਅੱਜ ਉਹਨਾਂ ਦਾ, ਭਾਈ ਜਸਵੰਤ ਸਿੰਘ ਖਾਲੜਾ ਜੀ ਦਾ ਸ਼ਹੀਦੀ ਦਿਹਾੜਾ। ਸੋ ਆਓ, ਉਹਨਾਂ ਦੇ ਜੀਵਨ ਬਾਰੇ ਅਤੇ ਗੁਰਮਤਿ ਵਿਚਾਰਾਂ ਸਰਵਣ ਕਰਦੇ ਹਾਂ। ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਕਥਾਵਾਚਕ, ਉਹਨਾਂ ਤੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਵਾਹਿਗੁਰੂ ਸਾਹਿਬ ਜੀ, ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ, ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰ ਨ ਸਕੂੰ ਮਹਿਮਾ ਜੋ ਤੁਹਾਰੀ, ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ, ਹਮੇ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੇ ਬਿਖ ਕਾਹੀ, ਮਾਇਆ ਮੋਹ ਪਰਮ ਪੈ ਭੂਲੇ, ਸੁੱਤ ਦਾ ਰਾਸਿਓਂ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤਿਹੇ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ, ਹੋਵੈ ਸਿਫਤ ਖਸਮ ਦੀ, ਨੂਰੇ ਅਰਸੋਂ ਕੁਰਸੋਂ ਚੱਟੀਐ, ਤੁਧ ਡੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ, ਤੁਧ ਡੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਗੁਰੂ ਜੀ ਦੀ ਸਾਜੀ ਨਿਵਾਜੀ, ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਵਡਭਾਗੀ ਹਾਂ ਸਾਰੇ ਜੋ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰ ਰਹੇ ਹਾਂ, ਅਤੇ ਨਾਲ ਦੀ ਨਾਲ ਅੰਮ੍ਰਿਤਮਈ ਬਾਣੀ ਆਪ ਜੀ ਗੁਰਮੁਖਾਂ ਪਾਸੋਂ ਅੰਮ੍ਰਿਤਮਈ ਕੀਰਤਨ ਸਰਵਣ ਕਰ ਰਹੇ ਹੋ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾ। ਕੀਰਤਨ ਕਰਨ ਵਾਲਾ ਜਿਹੜਾ ਹੈ, ਜਦੋਂ ਧਿਆਨ ਸ਼ਬਦ ਨਾਲ ਜੋੜ ਕੇ ਉਸ ਪਰਮਾਤਮਾ ਦੀ ਨਾਮ ਦੀ ਮਹਿਮਾ ਕਰਦਾ ਹੈ, ਅਤੇ ਜਿਹੜੇ ਸੁਣ ਰਹੇ ਹੁੰਦੇ ਨੇ ਉਹਨਾਂ ਦੇ ਮਨ ਵੀ ਉਸ ਪਰਮਾਤਮਾ ਦੇ ਚਰਨਾਂ ਨਾਲ ਜੁੜ ਜਾਂਦੇ ਨੇ। ਇਸ ਕਰਕੇ ਕੀਰਤਨ ਨੂੰ ਪ੍ਰਧਾਨਤਾ ਦਿੱਤੀ ਗਈ ਹੈ। ਧਿਆਨ ਉਹਨਾਂ ਨੇ ਕਰਨਾ ਹੁੰਦਾ, ਸ਼ਬਦ ਨਾਲ ਜੁੜ ਕੇ ਕੀਰਤਨ ਕਰਨਾ ਹੁੰਦਾ, ਜਿਸ ਨੂੰ ਗੁਰਬਾਣੀ 'ਚ ਕਹਿੰਦੇ ਬੀਜ ਮੰਤਰ ਹਰ ਕੀਰਤਨ ਗਾਓ, ਆਗੇ ਮਿਲੇ ਨਥਾਵੇਂ ਥਾਓ। ਕਹਿੰਦੇ ਜਿਹੜਾ ਇਹ ਕੀਰਤਨ ਉਸ ਤੋਂ ਨਿਰੰਕਾਰ ਦੇ ਕਰਦਾ, ਉਹਨੂੰ ਦਰਗਾਹ ਦੇ ਵਿੱਚ ਥਾਂ ਮਿਲ ਜਾਂਦੀ ਹੈ, ਸੁਣਨ ਵਾਲੇ ਨੂੰ ਵੀ, ਕਰਨ ਵਾਲੇ ਨੂੰ ਵੀ, ਜੇ ਉਹਦਾ ਧਿਆਨ ਸ਼ਬਦ ਵੱਲ ਹੋਵੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬੀਜ ਮੰਤਰ ਹਰ ਕੀਰਤਨ ਗਾਓ, ਆਗੇ ਮਿਲੇ ਨਥਾਵੇਂ ਥਾਓ, ਗੁਰ ਪੂਰੇ ਚਰਨੀ ਲਾਗ, ਜਨਮ ਜਨਮ ਕਾ ਸੋਇਆ ਜਾਗ। ਕਹਿੰਦੇ ਜੇ ਤੁਸੀਂ ਪੂਰੇ ਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਓਗੇ, ਗੁਰੂ ਦੇ ਚਰਨਾਂ, ਗੁਰੂ ਦਾ ਸ਼ਬਦ, ਜੇ ਗੁਰੂ ਦਾ ਸ਼ਬਦ ਤੁਹਾਡੇ ਹਿਰਦੇ 'ਚ ਵੱਸ ਗਿਆ, ਤੁਹਾਡੇ ਗੁਰੂ ਦੇ ਚਰਨ ਹਿਰਦੇ 'ਚ ਵੱਸ ਗਏ। ਮਹਾਰਾਜ ਕਹਿੰਦੇ ਜੇ ਤੁਸੀਂ ਇਹ ਚਰਨਾਂ ਨੂੰ ਹਿਰਦੇ 'ਚ ਵਸਾ ਲਓਗੇ ਤਾਂ ਤੁਹਾਨੂੰ ਨਥਾਵਿਆਂ ਨੂੰ ਥਾਂ ਮਿਲ ਜੂਗੀ, ਉਹਦੇ ਚਰਨਾਂ 'ਚ ਨਿਵਾਸ ਮਿਲ ਜੂਗਾ ਜਦੋਂ ਅਸੀਂ ਇਹ ਦੇਹ ਨੂੰ ਛੱਡ ਕੇ ਜਾਣਾ ਹੈ। ਇਸ ਲਈ ਗੁਰਬਾਣੀ 'ਚ ਮਹਾਰਾਜ ਕਹਿੰਦੇ ਨੇ ਬੀਜ ਮੰਤਰ ਹਰ ਕੀਰਤਨ ਗਾਓ, ਆਗੇ ਮਿਲੇ ਨਥਾਵੇਂ ਥਾਓ, ਗੁਰ ਪੂਰੇ ਚਰਨੀ ਲਾਗ, ਜਨਮ ਜਨਮ ਕਾ ਸੋਇਆ ਜਾਗ। ਜਿਹੜਾ ਸਾਡਾ ਮਨ ਹੈ, ਜਿਹਨੂੰ ਸੁਰਤੀ ਵੀ ਕਹਿ ਦਿੰਦੇ ਹਾਂ, ਇਹ ਜਨਮਾਂ ਜਨਮਾਂ ਤੋਂ ਸੁੱਤਾ ਪਿਆ, ਜਾਗ ਪੈਂਦਾ। ਇਸ ਲਈ ਅਗਿਆਨਤਾ 'ਚ ਜੀਵ ਸੁੱਤਾ ਹੁੰਦਾ। ਆਓ ਜਿੱਥੇ ਆਪਾਂ ਸ਼ਬਦ ਦੀ ਵਿਚਾਰ ਕਰਨੀ ਆ, ਗੁਰਮੁਖਾਂ ਵੱਲੋਂ ਹੁਕਮ ਹੋਇਆ ਕਿ ਅੱਜ ਭਾਈ ਜਸਵੰਤ ਸਿੰਘ ਜੀ ਖਾਲੜਾ ਉਹਨਾਂ ਦਾ ਸ਼ਹੀਦੀ ਦਿਹਾੜਾ ਵੀ ਹੈ। ਕੋਈ ਐਸਾ ਹੀ ਹੋ ਵਿਰਲਾ ਜਿਹੜਾ ਉਹਨਾਂ ਨੂੰ ਜਾਣਦਾ ਨਹੀਂ ਹੋਣਾ। ਤਕਰੀਬਨ ਆਪਾਂ ਸਾਰੇ ਉਹਨਾਂ ਨੂੰ ਜਾਣਦੇ ਹਾਂ ਜਿਨ੍ਹਾਂ ਨੇ ਜੋ ਗੁਰੂ ਦਾ ਸਿੱਖ ਹੈ, ਜੋ ਸੱਚ ਦੇ ਮਾਰਗ 'ਤੇ ਚੱਲਦਾ ਹੈ ਅਤੇ ਸੱਚ ਬੋਲਦਾ ਹੈ। ਜੋ ਸਰਕਾਰ ਹੁੰਦੀ ਹੈ ਕੋਈ ਵੀ ਵਰਲਡ ਲੈਵਲ 'ਤੇ, ਉਹ ਝੂਠ ਦੀ ਸਰਕਾਰ ਹੁੰਦੀ ਹੈ ਹਮੇਸ਼ਾ ਹੀ। ਇੱਥੇ ਸੱਚ ਦਾ ਰਾਜ ਨਹੀਂ ਹੋਇਆ। ਕੋਈ ਵਿਰਲੇ ਰਾਜੇ ਹੋਏ ਨੇ ਜਿਹੜੇ ਉਹ ਸੱਚ ਦਾ ਰਾਜ ਚਲਾਉਂਦੇ ਸੀ, ਉਹਨਾਂ ਦਾ ਜ਼ਿਕਰ ਗੁਰਬਾਣੀ 'ਚ ਜ਼ਰੂਰ ਆਇਆ, ਜਿਵੇਂ ਰਾਜਾ ਜਨਕ ਹੋਇਆ, ਰਾਜਾ ਬਿਕਰਮ ਹੋਇਆ। ਕੁਛ ਰਾਜੇ ਗਿਣਤੀ ਦੇ ਹੋਣਗੇ ਜਿਹੜੇ ਧਰਮੀ ਰਾਜੇ ਸੀ, ਨਹੀਂ ਤਾਂ ਇੱਥੇ ਰਾਜ ਕੂੜ ਦਾ ਚੱਲਦਾ ਅਤੇ ਜਿਹੜੀ ਪਰਜਾ ਹੈਗੀ ਆ ਉਹ ਵੀ ਕੂੜ ਨਾਲ ਜੁੜੀ ਹੋਈ ਆ, ਉਹ ਵੀ ਜਾਗਦੀ ਨਹੀਂ ਹੁੰਦੀ। ਇਸ ਕਰਕੇ ਗੁਰਬਾਣੀ 'ਚ ਫਰਮਾਨ ਕਰਦੇ ਨੇ ਕੂੜ ਰਾਜਾ ਕੂੜ ਪਰਜਾ। ਜੇ ਪਰਜਾ ਜਾਗ ਪਵੇ ਤਾਂ ਉਹਨਾਂ ਨੂੰ ਪਤਾ ਲੱਗ ਜਾਣਾ ਵੀ ਇਹ ਰਾਜਾ ਤਾਂ ਝੂਠਾ, ਅਸੀਂ ਉਹਨੂੰ ਚੁਣਨਾ ਹੀ ਨਹੀਂ ਗਾ, ਅਸੀਂ ਝੂਠੇ ਝੂਠਿਆਂ ਨੂੰ ਚੁਣ ਰਹੇ ਹਾਂ। ਇਸ ਕਰਕੇ ਕੋਈ ਵਿਰਲੇ ਵਿਰਲੇ ਜੀਵ ਹੁੰਦੇ ਜਿਹੜੇ ਸੱਚ ਦੇ ਮਾਰਗ 'ਤੇ ਚੱਲਦੇ ਨੇ, ਉਹਨਾਂ ਨੂੰ ਫਿਰ ਅਸੀਂ ਬਰਦਾਸ਼ਤ ਨਹੀਂ ਕਰਦੇ। ਇਸ ਕਰਕੇ ਉਹਨਾਂ ਨੂੰ ਫਿਰ ਇੱਕੋ ਹੀ ਇਹਨਾਂ ਕੋਲ ਹੱਲ ਹੁੰਦਾ ਵੀ ਇਹਦਾ ਮੁੱਖ ਬੰਦ ਕੀਤਾ ਜਾਵੇ, ਕਿਵੇਂ ਕੀਤਾ ਜਾਵੇ। ਇਹ ਸ਼ੁਰੂ ਤੋਂ ਚੱਲਦਾ ਆਇਆ, ਰਾਜੇ ਮਹਾਰਾਜੇ ਜਿੰਨੇ ਵੀ ਸੀ ਇਹੀ ਕੁਛ ਕਰਦੇ ਰਹੇ, ਹੁਣ ਵੀ ਇਹੀ ਕੁਛ ਹੋਣਾ, ਅੱਗੇ ਵੀ ਇਹੀ ਕੁਛ ਹੋਣਾ। ਕਹਿੰਦੇ ਜੇ ਕੋਈ ਸੱਚ ਬੋਲਦਾ ਹੈ, ਦੋ ਤਿੰਨ ਤਰੀਕੇ ਅਪਣਾਏ ਜਾਂਦੇ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਸ਼ਾਮ ਦਾਮ ਦੰਡ ਭੇਦ। ਚਾਰ ਤਰੀਕੇ ਲੋਕਾਂ ਨੂੰ ਵੰਡਣ ਦੇ ਅਤੇ ਮੁੱਖ ਬੰਦ ਕਰਨ ਦੇ। ਪਹਿਲਾ ਤਰੀਕਾ ਹੈ ਉਹਨੂੰ ਸ਼ਰਨ 'ਚ ਲਿਆਂਦਾ ਜਾਵੇ, ਕੋਈ ਲਾਲਚ ਦਿੱਤਾ ਜਾਵੇ। ਅਤੇ ਬਹੁਤ ਸਾਰੇ ਜੀਵ ਐਸੇ ਹੁੰਦੇ ਨੇ ਉਹਨਾਂ ਨੂੰ ਕੋਈ ਨਾ ਕੋਈ ਲਾਲਚ ਹੁੰਦਾ ਹੀ ਆ। ਬਹੁਤੀਆਂ ਜਥੇਬੰਦੀਆਂ, ਬਹੁਤੇ ਜੀਵ ਇਹ ਦੇਖੇ ਆ ਕਿ ਵਿਕ ਜਾਂਦੇ ਆ, ਕਿਸੇ ਜਾ ਕੇ ਸਮਝੌਤਾ ਕਰ ਜਾਂਦੇ ਆ। ਇਸ ਲਈ ਪਹਿਲੀ ਸਰਕਾਰਾਂ ਦੀ ਹੁੰਦੀ ਆ ਇਹ ਨੀਤੀ ਕਿ ਇਹਨੂੰ ਸ਼ਰਨ 'ਚ ਲਿਆਂਦਾ ਜਾਵੇ, ਕਿਵੇਂ ਮਰਜ਼ੀ ਲਿਆਂਦਾ ਜਾਵੇ। ਦੂਜਾ ਹੁੰਦਾ ਵੀ ਇਸ ਨੂੰ ਜੇ ਇਸ ਤਰ੍ਹਾਂ ਨਹੀਂ ਮੰਨਦਾ ਫਿਰ ਇਸ ਨੂੰ ਦਾਮ ਪੈਸਾ ਦਿੱਤਾ ਜਾਂਦਾ, ਲਾਲਚ ਦਿੱਤਾ ਜਾਂਦਾ ਵੀ ਤੈਨੂੰ ਇਹ ਦੇ ਦਿੰਦੇ। ਅਤੇ ਫਿਰ ਇਸ ਦੇ ਵਿੱਚ ਤੀਜਾ ਤਰੀਕਾ ਹੈ ਦੰਡ ਦੇਣਾ, ਸਜ਼ਾ ਦੇਣੀ, ਡਰਾਵਾ ਦੇਣਾ ਵੀ ਤੈਨੂੰ ਮਾਰ ਦਾਂਗੇ। ਚੌਥਾ ਤਰੀਕਾ ਸਰਕਾਰਾਂ ਦਾ ਰਾਜ ਕਰਨ ਦਾ ਵੰਡਣਾ, ਭੇਦ ਭਾਵ ਪੈਦਾ ਕਰ ਦੇਣਾ ਤੁਹਾਡੇ ਵਿੱਚ। ਹੈ ਤਾਂ ਸਾਰੇ ਆਪਾਂ ਇੱਕੋ ਹੀ ਹਾਂ, ਗੁਰਬਾਣੀ ਨੂੰ ਸਮਝ ਕੇ ਫਿਰ ਤਾਂ ਇੱਕੋ ਹੀ ਹੈ, ਵਰਲਡਲੀ ਇੱਕੋ ਹੀ ਹੈ, ਮਨੁੱਖਾ ਇੱਕੋ ਹੀ ਹੈ। ਪੰਜਾਂ ਤੱਤਾਂ ਤੋਂ ਸਾਰੇ ਪੈਦਾ ਹੋਏ ਹਾਂ, ਕਿਸੇ ਵਿੱਚ ਛੇਵਾਂ ਤੱਤ ਹੈਗਾ। ਪੰਜਾਂ ਤੱਤਾਂ ਤੋਂ ਸਾਰੀ ਦੁਨੀਆ ਪੈਦਾ ਹੋਈ ਆ ਅਤੇ ਇੱਕ ਨੇ ਪੈਦਾ ਕੀਤੀ ਹੈ ਅਤੇ ਇੱਕ ਪਿਓ ਆ ਸਭ ਦਾ। ਮਹਾਰਾਜ ਕਹਿੰਦੇ ਏਕ ਪਿਤਾ ਏਕ ਸਕੇ ਹਮ ਬਾਰਕ। ਇਸ ਕਰਕੇ ਇੱਕ ਨੂੰ ਜਿਹਨੇ ਜਾਣ ਲਿਆ ਉਹ ਧਰਮੀ ਆ, ਜਿਹਨੇ ਇੱਕ ਨੂੰ ਨਹੀਂ ਜਾਣਿਆ ਉਹ ਧਰਮੀ ਆ। ਇਸ ਕਰਕੇ ਇਹ ਧਰਮ ਦੇ ਵਿੱਚ ਭੇਦ ਭਾਵ ਪਾ ਕੇ ਵੰਡੀਆਂ ਪਾ ਕੇ ਤੁਹਾਡੇ 'ਤੇ ਰਾਜ ਕਰ ਸਕਦੇ ਆ। ਚੌਥਾ ਤਰੀਕਾ ਇਹ ਆ। ਇਹ ਹੁਣ ਆਪਾਂ ਜਾਗਣਾ ਹੁੰਦਾ, ਜੇ ਅਸੀਂ ਨਾ ਜਾਗੇ ਫਿਰ ਇਹੀ ਹਾਲ ਰਹਿੰਦਾ ਸੰਸਾਰ ਦੇ ਵਿੱਚ। ਇਸ ਕਰਕੇ ਉਹਨਾਂ ਨੂੰ ਫਿਰ ਜਦੋਂ ਕਿਸੇ ਲੋਟ ਵੀ ਲੋਟ ਨਹੀਂ ਆਉਂਦੇ ਤਾਂ ਉਹਨਾਂ ਨੂੰ ਅਖੀਰ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ। ਮੌਤ ਦੀ ਸਜ਼ਾ ਵੀ ਕਈ ਤਰੀਕਿਆਂ ਨਾਲ ਦਿੰਦੇ ਨੇ, ਇੱਕ ਤਾਂ ਸ਼ਰੇ ਆਮ ਹੀ, ਇੱਕ ਹੁੰਦਾ ਵੀ ਉਹਨੂੰ ਕਿਸੇ ਸ਼ਰ੍ਹਾਂ 'ਤੇ ਸੁਣਾ ਕੇ ਕੇਸ ਬਣਾ ਕੇ ਉਹਦੇ 'ਤੇ ਕੋਈ ਫਾਂਸੀ ਦੀ ਸਜ਼ਾ ਦੇ ਦੇਣੀ, ਕੋਈ ਹੋਰ ਇਸ ਤਰ੍ਹਾਂ ਦਾ, ਜਾਂ ਕੋਈ ਹੋਰ ਤਰੀਕੇ ਅਪਣਾਏ ਜਾਂਦੇ ਆ। ਕਈ ਵਾਰ ਕਈ ਰਾਜੇ ਕਈ ਦੂਜੇ ਬੰਦੇ ਨੂੰ ਜਿਹੜਾ ਉੱਚਾ ਚੜ੍ਹਦਾ ਉਹਨੂੰ ਪੋਇਜ਼ਨ ਦੇ ਕੇ ਵੀ ਮਾਰ ਦਿੰਦੇ ਆ। ਇਹ ਤਰੀਕੇ ਆ ਸਾਰਿਆਂ ਨੂੰ ਖਤਮ ਕਰਨ ਦੇ। ਇਹਨੂੰ ਰਾਜਨੀਤੀ ਕਹਿੰਦੇ ਨੇ, ਰਾਜ ਕਰਨ ਦੀ ਨੀਤੀ। ਰਾਜਨੀਤੀ ਹੁੰਦੀ ਹੈ ਝੂਠੀ, ਝੂਠ ਫੈਲਾਇਆ ਜਾਂਦਾ। ਇਸ ਲਈ ਭਾਈ ਖਾਲੜਾ ਜੀ ਜੋ ਝੂਠ ਦਾ ਰਾਜ ਚੱਲਿਆ, ਜਿਹਦੇ ਵਿੱਚ ਬਹੁਤ ਸਾਰੇ ਬੇਗੁਨਾਹ ਲੋਕ ਮਾਰੇ ਗਏ। ਉਹ ਮਨੁੱਖੀ ਅਧਿਕਾਰ ਸੰਗਠਨ ਦੇ ਮੈਂਬਰ ਸੀ, ਉਹਨਾਂ ਨੇ ਸਾਰਾ ਉਹਨਾਂ ਦਾ ਡਾਟਾ ਕੱਢਿਆ। ਇਹੀ ਨਹੀਂ ਵੀ ਇਕੱਲੇ ਸਿੱਖ ਹੀ ਮਾਰੇ ਗਏ ਸੀ, ਸਾਡਾ ਇੱਕ ਜਿਹੜਾ ਮੀਡੀਆ ਹੈ ਨਾ, ਇਹ ਵੀ ਸਰਕਾਰਾਂ ਦਾ ਹੀ ਹੁੰਦਾ ਹੈ, ਪ੍ਰਚਾਰਨ ਦਾ ਢੰਗ ਹੁੰਦਾ ਹੈ। ਬਹੁਤ ਸਾਰੇ ਜਿਹੜੇ ਹਿੰਦੂ ਕਹਾਉਂਦੇ ਨੇ ਵੀਰ, ਉਹ ਵੀ ਮਾਰੇ ਸਰਕਾਰਾਂ ਨੇ। ਸਰਕਾਰਾਂ ਨੇ ਨਹੀਂ ਮਾਰੇ, ਉਹਨਾਂ ਲਾਲਚੀਆਂ ਨੇ ਮਾਰੇ ਵੀ ਜਾਂ ਤਾਂ ਪੈਸੇ ਦਿਓ, ਜਾਂ ਪੈਸੇ ਨਹੀਂ ਦਿੰਦੇ ਸੀ ਮਾਰ ਦਿੰਦੇ ਸੀ। ਐਸੇ ਪੁਲਿਸ ਅਫਸਰ ਸੀ, ਸਾਰਾ ਖੇਲ ਹੀ ਇਸ ਤਰ੍ਹਾਂ ਦਾ ਚੱਲਦਾ ਸੀਗਾ। ਜਦੋਂ ਉਹਨਾਂ ਦਾ ਪਾਜ ਉਗੜਿਆ, ਉਹਨਾਂ ਨੂੰ ਡਰ ਪੈਦਾ ਹੋਇਆ, ਫਿਰ ਉਹਨਾਂ ਨੇ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਸ਼ਹੀਦ ਕੀਤਾ, ਸ਼ਰੇਆਮ ਚੱਕ ਕੇ ਘਰੋਂ ਲਿਜਾ ਕੇ ਮਾਰ ਦਿੱਤਾ। ਇਹ ਸਾਰਾ ਤੁਸੀਂ ਬਹੁਤ ਵਾਰ ਸੁਣਿਆ ਹੋਊਗਾ। ਇਹ ਉਨਾ ਚਿਰ ਹੁੰਦਾ ਰਹਿਣਾ ਜਿੰਨਾ ਚਿਰ ਅਸੀਂ ਆ ਜਿਹੜੀਆਂ ਵੰਡੀਆਂ ਪਾਈਆਂ ਹੋਈਆਂ ਇੱਕ ਨਹੀਂ ਹੁੰਦੇ। ਇੱਕ ਹੋਣ ਦਾ ਤਰੀਕਾ ਇੱਕ ਹੀ ਆ, ਗੁਰਬਾਣੀ। ਜੇ ਅਸੀਂ ਗੁਰਬਾਣੀ ਨੂੰ ਨਾ ਸਮਝੇ ਫਿਰ ਅਸੀਂ ਇੱਕ ਹੋ ਹੀ ਨਹੀਂ ਸਕਦੇ, ਕਿਉਂਕਿ ਇੱਕ ਪਰਮਾਤਮਾ ਹੈ, ਉਹਦਾ ਗਿਆਨ ਸਾਰਿਆਂ ਨੂੰ ਆ ਜਾਵੇ। ਉਹ ਤਾਂ ਹੁੰਦਾ ਜੇ ਅਸੀਂ ਉਹਦੀ ਸ਼ਰਨ 'ਚ ਬੈਠ ਕੇ ਵਿਚਾਰ ਕਰੀਏ, ਅਸੀਂ ਆਪਣੀ ਮੱਤ ਛੱਡੀਏ। ਹੁਣ ਹਰ ਇੱਕ ਬੰਦਾ ਕਹਿੰਦਾ ਵੀ ਮੇਰੀ ਮੱਤ ਠੀਕ ਆ, ਗੁਰੂ ਦੀ ਮੱਤ ਕੋਈ ਲੈਂਦਾ ਨਹੀਂ ਗਾ। ਇਸ ਕਰਕੇ ਗੁਰਬਾਣੀ 'ਚ ਸਾਨੂੰ ਕਹਿੰਦੇ ਆ, ਗੁਰ ਕੀ ਮੱਤ ਤੂੰ ਲੇ ਆਨੇ, ਭਗਤ ਬਿਨਾਂ ਵੋ ਡੂਬੇ ਸਿਆਣੇ। ਇਸ ਲਈ ਅਸੀਂ ਗੁਰੂ ਦੀ ਮੱਤ ਦੇ ਵਿੱਚ ਫਿਰ ਇਕੱਤਰ ਹੋਣਾ ਹੁੰਦਾ, ਆਪਾਂ ਭਾਵ ਖਤਮ ਕਰਕੇ ਇਕੱਤਰ ਹੋਇਆ ਜਾਂਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ ਵੀ ਇਕੱਤਰ ਹੋਣ ਦਾ ਤਰੀਕਾ, ਕਹਿੰਦੇ ਹੋਵੋ ਇਕੱਤਰ, ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਲਿਵ ਲਾਏ। ਤੁਹਾਡੀ ਲਿਵ ਪਹਿਲਾਂ ਤਾਂ ਟੁੱਟੀ ਹੋਈ ਆ ਪਰਮਾਤਮਾ ਨਾਲੋਂ, ਗੁਰੂ ਨਾਲੋਂ। ਜੇ ਗੁਰੂ ਹਿਰਦੇ 'ਚ ਵਸਿਆ ਹੋਵੇ ਫਿਰ ਅਸੀਂ ਬੋਲੀ ਗੁਰੂ ਵਾਲੀ ਬੋਲਾਂਗੇ। ਜੇ ਸਾਡੇ ਹਿਰਦੇ 'ਚ ਗੁਰੂ ਹੀ ਨਹੀਂ ਵਸਿਆ, ਪਰਮਾਤਮਾ ਤਾਂ ਚਲੋ ਵਸਣਾ ਹੀ ਕੀ ਹੈ, ਪਰਮਾਤਮਾ ਹੀ ਤਾਂ ਗੱਲ ਹੀ ਛੱਡੋ। ਜੇ ਗੁਰੂ ਦੇ ਸ਼ਬਦ ਹੀ ਨਹੀਂ ਵਸਿਆ ਫਿਰ ਅਸੀਂ ਇੱਕ ਨਹੀਂ ਹੋ ਸਕਦੇ, ਦੁਬਧਾ ਨਹੀਂ ਖਤਮ ਹੋ ਸਕਦੀ। ਜਿਹਨੂੰ ਮਹਾਰਾਜ ਕਹਿੰਦੇ ਹੋਵੋ ਇਕੱਤਰ, ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਲਿਵ ਲਾਏ। ਹਰ ਨਾਮੇ ਕੀ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਬਿਛਾਏ, ਇਨ ਵਿਧ ਪਾਸਾ ਢਾਲੋ ਵੀਰ, ਗੁਰਮੁਖ ਨਾਮ ਜਪੋ ਦਿਨ ਰਾਤੀ, ਅੰਤ ਕਾਲ ਨਾ ਲੱਗੇ ਪੀੜ। ਕਹਿੰਦੇ ਨਾਲੇ ਤੁਹਾਡਾ ਜੀਵਨ ਸਫਲ ਹੋਜੂ, ਪਤਾ ਨਹੀਂ ਕਿੰਨਿਆਂ ਕੁ ਦਾ ਤੁਸੀਂ ਜੀਵਨ ਸਫਲ ਕਰ ਜਾਓਗੇ। ਇਸ ਲਈ ਇਹ ਸੰਸਾਰ ਹੈ, ਇੱਕ ਖੇਲ ਹੈ, ਇਹ ਖੇਲ ਪਰਮਾਤਮਾ ਦਾ ਹੀ ਆ, ਇੱਕ ਆਉਣ ਜਾਣ ਦਾ ਖੇਲ ਆ ਸੰਸਾਰ ਦਾ। ਕੁਛ ਜੀਵ ਇੱਥੇ ਆਉਂਦੇ ਨੇ, ਆਪਣੇ ਜੀਵਨ ਦੇ ਵਿੱਚ ਕੁਛ ਕਰਕੇ ਜਾਂਦੇ ਨੇ। ਕੁਛ ਜੀਵ ਆਉਂਦੇ ਨੇ ਜਿਹੜੇ ਇੱਕ ਪਸ਼ੂ ਦੀ ਨਵੀਂ ਜੀਵਨ ਜਿਉਂ ਕੇ ਚਲੇ ਜਾਂਦੇ ਨੇ। ਦੋ ਤਰੀਕੇ ਮਨੁੱਖਾ ਜਨਮ ਦੇ ਦੱਸੇ ਨੇ ਗੁਰਬਾਣੀ 'ਚ। ਇੱਕ ਤਾਂ ਉਹ ਜੀਵ ਆ ਜਿਹੜੇ ਗੁਰੂ ਵਾਲੇ ਬਣ ਕੇ ਸੰਗਤ ਕਰਦੇ ਨੇ, ਗੁਰੂ ਤੋਂ ਮੱਤ ਲੈਂਦੇ ਨੇ, ਆਪਣਾ ਜੀਵਨ ਸਫਲ ਕਰ ਜਾਂਦੇ ਨੇ। ਉਹ ਗੁਰੂ ਦੀ ਮੱਤ ਅਨੁਸਾਰ ਜੀਵਨ ਚੱਲਦਾ ਉਹਨਾਂ ਦਾ, ਆਪਣੀ ਮੱਤ ਛੱਡ ਦਿੰਦੇ ਨੇ। ਉਹ ਆਪ ਜਪਦੇ ਨੇ, ਦੂਜਿਆਂ ਨੂੰ ਜਪਾਉਂਦੇ ਨੇ, ਆਪ ਇਸ ਮਾਰਗ 'ਤੇ ਚੱਲਦੇ ਨੇ, ਹੋਰਨਾਂ ਨੂੰ ਇਸ ਮਾਰਗ 'ਤੇ ਤੋਲਦੇ ਨੇ ਗੁਰੂ ਦੇ ਮਾਰਗ 'ਤੇ। ਇਸ ਕਰਕੇ ਕੁਛ ਜੀਵ ਐਸੇ ਨੇ ਜਿਨ੍ਹਾਂ ਨੇ ਸਿਰਫ ਇਸ ਤਨ ਤੱਕ ਸੀਮਿਤ ਹੋ ਜਾਂਦੇ ਨੇ, ਆਪਣੇ ਤੱਕ ਜਿਹੜੇ ਸੀਮਿਤ ਹੋ ਜਾਂਦੇ ਨੇ। ਕਿਉਂਕਿ ਗੁਰਸਿੱਖ ਜਿੱਥੇ ਗੁਰਬਾਣੀ ਹੈ ਇਹ ਸਭ ਦਾ ਭਲਾ ਲੋਚਦੀ ਆ, ਗੁਰਸਿੱਖ ਦੀ ਨਿਸ਼ਾਨੀ ਆ, ਉਹ ਸਾਰਿਆਂ ਦਾ ਭਲਾ ਕਰਦਾ। ਕੋਈ ਉਹਦਾ ਮਾੜਾ ਕਰਦਾ ਉਹਦਾ ਵੀ ਭਲਾ ਕਰ ਦਿੰਦਾ। ਜਿਸ ਨੂੰ ਗੁਰਬਾਣੀ 'ਚ ਸਮਝਾ ਰਹੇ ਨੇ ਵੀ ਸਤਿਗੁਰ ਸਭਨਾਂ ਦਾ ਭਲਾ ਮਨਾਇੰਦਾ, ਉਹ ਭਲਾ ਕਿੱਥੇ ਜਾ ਕੇ ਮਨਾਇਆ ਜਾਂਦਾ? ਉਹ ਅਵਸਥਾ ਬਹੁਤ ਮਿਹਨਤ ਕਰਨੀ ਪਊਗੀ ਸਾਨੂੰ, ਗੁਰੂ ਦੀ ਮੱਤ ਲੈਣੀ ਪਊਗੀ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਸਮਝਾ ਰਹੇ ਨੇ ਵੀ ਤੁਸੀਂ ਪਹਿਲਾਂ ਗੁਰੂ ਦੀ ਮੱਤ ਲੈ ਕੇ ਗੁਰੂ ਦੀ ਮੱਤ 'ਚ ਜਿਉਵੋ, ਤੁਹਾਡਾ ਜੀਵਨ ਸਫਲ ਹੋ ਜਾਵੇ। ਨਹੀਂ ਜੇ ਮੱਤ ਲਈ ਤਾਂ ਤੁਹਾਡਾ ਜੀਵਨ ਆਪਣੇ ਤੱਕ ਆ, ਨਿੱਜ ਤੱਕ ਆ। ਅੱਜ ਬਹੁਤੀ ਦੁਨੀਆ ਨਿੱਜ ਤੱਕ ਆ। ਜੇ ਕੋਈ ਗੱਲ ਹੁੰਦੀ ਆ ਤਾਂ ਉਹ ਕਹਿੰਦਾ ਮੈਨੂੰ ਕੀ। ਇਸ ਲਈ ਜਦੋਂ ਗਲ ਤੱਕ ਪਾਣੀ ਆ ਜਾਂਦਾ ਡੁੱਬਣਾ ਸਾਰਿਆਂ ਨੇ ਹੀ ਹੈ, ਇਸ ਕਰਕੇ ਬਚਣਾ ਕਿਸੇ ਨੇ ਨਹੀਂ। ਫਿਰ ਤਾਂ ਕਰਕੇ ਜੋ ਕੁਛ ਜੀਵ ਜਾਗਦੇ ਹੁੰਦੇ ਨੇ ਉਹਨਾਂ ਆਪਣਾ ਇਤਿਹਾਸ ਕੋਈ ਲਿਖ ਜਾਂਦੇ ਨੇ, ਉਹ ਕੋਈ ਐਸਾ ਕਰਮ ਕਰ ਜਾਂਦੇ ਨੇ ਕਿ ਦੁਨੀਆ ਉਹਨਾਂ ਨੂੰ ਯਾਦ ਕਰਦੀ ਹੈ। ਤਾਂ ਫਿਰ ਉਹਨਾਂ ਦੇ ਜਦੋਂ ਸ਼ਹੀਦ ਹੁੰਦੇ ਨੇ ਉਸ ਦਿਨ ਉਹਨਾਂ ਨੂੰ ਯਾਦ ਕਰਦੇ ਨੇ ਲੋਕ ਕਿ ਅਸੀਂ ਉਹਨਾਂ ਦੇ ਕੋਈ ਪੂਰਨੇ ਪਾਏ ਆ, ਉਸ ਮਾਰਗ 'ਤੇ ਚੱਲੀਏ ਜਿਹੜਾ ਸੱਚ ਦਾ ਮਾਰਗ ਉਹਨਾਂ ਨੇ ਅਪਣਾਇਆ ਹੁੰਦਾ। ਜੋ ਕਿ ਗੁਰੂ ਨਾਨਕ ਦੇ ਘਰ ਨੇ ਸਾਨੂੰ ਸਿਖਾਇਆ। ਗੁਰੂ ਤੇਗ ਬਹਾਦਰ ਜੀ ਨੇ ਸ਼ਹੀਦੀ ਦਿੱਤੀ ਆ, ਕਾਹਦੇ ਲਈ ਦਿੱਤੀ ਆ? ਜ਼ੁਲਮ, ਮਨੁੱਖਤਾ 'ਚ ਜ਼ੁਲਮ ਹੋ ਰਿਹਾ ਸੀ, ਉਸ ਜ਼ੁਲਮ ਨੂੰ ਖਤਮ ਕਰਨ ਲਈ, ਉਸ ਜ਼ੁਲਮ ਦੀ ਜੜ ਪੱਟਣ ਦੇ ਲਈ ਉਹਨਾਂ ਨੇ ਸ਼ਹੀਦੀ ਦਿੱਤੀ ਆ। ਆਪਾਂ ਕੁਰਬਾਨ ਕੀਤਾ, ਸਮਾਂ ਸੀ, ਪਰ ਉਸੇ ਜ਼ੁਲਮ ਦੀ ਜੜ ਤਾਂ ਪੱਟੀ ਜਾਣੀ ਸੀਗੀ ਜੇ ਉਹ ਸ਼ਹੀਦੀ ਦਿੰਦੇ ਤਾਂ, ਕਿਉਂਕਿ ਦਸਵੇਂ ਜਾਮੇ 'ਚ ਫਿਰ ਉਹਨਾਂ ਨੇ ਉਹਨਾਂ ਦੀ ਜੜ ਪੁੱਟੀ ਜਿਹੜੇ ਉਹ ਜ਼ੁਲਮ ਕਰਦੇ ਸੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਅਨੰਦਪੁਰ ਨੂੰ ਛੱਡ ਕੇ ਚੱਲਦੇ ਚੱਲਦੇ ਰਾਏਕੋਟ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਉੱਥੇ ਪਹੁੰਚਦੇ ਨੇ ਅਤੇ ਉੱਥੋਂ ਸੁਨੇਹਾ ਭੇਜਦੇ ਨੇ ਨੂਰੇ ਦੇ ਹੱਥ ਵੀ ਜਾਂ ਪਤਾ ਲੈ ਕੇ ਆ ਸਰਹਿੰਦ ਦੇ ਵਿੱਚੋਂ। ਸਤਿਗੁਰ ਜਾਣੀ ਜਾਣ ਹੁੰਦੇ ਨੇ ਪਰ ਉਹ ਅਣਜਾਣ ਦੀ ਤਰ੍ਹਾਂ ਹੀ ਵਰਤਦੇ ਨੇ। ਉਹਨਾਂ ਨੇ ਨੂਰੇ ਨੂੰ ਭੇਜਿਆ, ਨੂਰੇ ਨੇ ਆ ਕੇ ਜਦੋਂ ਸਾਰੀ ਵਿਥਿਆ ਸੁਣਾਈ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ, ਅਤੇ ਮਹਾਰਾਜ ਨੇ ਉਸ ਸਥਾਨ ਦੇ ਉੱਤੇ ਕਾਹੀ ਦਾ ਬੂਟਾ ਸੀ ਤੀਰ ਦੀ ਨੋਕ ਨਾਲ ਜੜ ਪੁੱਟ ਕੇ ਗੱਲ ਕਹੀ ਸੀ ਵੀ ਅੱਜ ਤੋਂ ਮੁਗਲ ਰਾਜ ਇਹ ਜ਼ੁਲਮ ਦਾ ਜਿਹੜਾ ਰਾਜ ਹੈ ਇਹਦੀ ਜੜ ਪੁੱਟੀ ਗਈ, ਔਰ ਪੁੱਟੀ ਗਈ। ਉਹ ਤਾਂ ਪੁੱਟੀ ਗਈ ਜੇ ਉਹ ਗੁਰਸਿੱਖਾਂ ਨੇ ਗੁਰੂ ਸਾਹਿਬਾਂ ਦੇ ਨਾਲ ਜੁੜ ਕੇ ਉਸ ਪਰਮੇਸ਼ਰ ਦੇ ਰਸਤੇ 'ਤੇ ਚੱਲੇ, ਗੁਰੂ ਦੇ ਮਾਰਗ 'ਤੇ ਚੱਲੇ ਸਾਰੇ ਸਿੱਖ। ਉਹੀ ਜੀਵ ਸੀ ਜਿਹੜੇ ਕਿ ਅਨਿਆਂ ਹੋ ਰਿਹਾ ਸੀ ਜਿਨ੍ਹਾਂ 'ਤੇ, ਜਿਨ੍ਹਾਂ ਨੂੰ ਜੋ ਮਰਜ਼ੀ ਸਜ਼ਾ ਦਿੰਦੇ ਸੀ ਕਿਉਂਕਿ ਵੰਡੀਆਂ ਪਾਈਆਂ ਹੋਈਆਂ ਸੀਗੀਆਂ ਉਸ ਸਮੇਂ, ਸ਼ਾਮ ਦਾਮ ਦੰਡ ਭੇਦ ਇੱਕ ਦੂਜੇ 'ਚ ਭੇਦ ਪਾ ਕੇ ਜਿਵੇਂ ਕਿ ਚਾਰ ਵਰਨਾਂ ਦੇ ਵਿੱਚ ਤੁਹਾਨੂੰ ਵੰਡਿਆ ਹੋਇਆ ਸੀ, ਗੁਰੂ ਨੇ ਇੱਕ ਕਰ ਦਿੱਤਾ। ਜਦੋਂ ਤੁਸੀਂ ਇੱਕ ਹੋਏ ਤਾਂ ਉਹ ਜ਼ੁਲਮ ਦੀ ਜੜ ਪੁੱਟ ਦਿੱਤੀ। ਅਤੇ ਛਾਤਰ ਬਹੁਤ ਹੁੰਦਾ, ਜਿਹੜਾ ਇਹ ਰਾਜਨੀਤੀ ਹੁੰਦੀ ਹੈ ਨਾ, ਇਹ ਛਾਤਰ ਬਹੁਤ ਹੁੰਦੇ ਨੇ। ਇਹਨਾਂ ਨੇ ਉਹੀ ਕੰਮ ਤੁਹਾਡੇ 'ਚ ਫੇਰ ਕਰਤਾ, ਤੁਹਾਨੂੰ ਇੱਕ ਕੀਤਾ ਸੀ ਇੱਕ ਦੀ ਸ਼ਰਨ 'ਚ, ਅਤੇ ਤੁਸੀਂ ਅੱਜ ਵੀ ਉਹੀ ਕੰਮ ਕਰਦੇ ਹੋ। ਅੱਜ ਵੀ ਸਾਡੇ ਵਿੱਚੋਂ ਉਹੀ ਭੇਦਭਾਵ ਮੁੱਕਿਆ ਨਹੀਂ ਅਜੇ, ਇਹ ਜਿੱਦੇ ਮੁੱਕ ਗਿਆ ਉਹਦੇ ਤੁਸੀਂ ਇੱਕ ਹੋ ਜਾਓਗੇ, ਜਿੱਦੇ ਤੁਸੀਂ ਇੱਕ ਹੋ ਗਏ ਦੁਨੀਆਂ ਦੀ ਕੋਈ ਤਾਕਤ ਤੁਹਾਨੂੰ ਹਰਾ ਨਹੀਂ ਸਕਦੀ। ਇਸ ਕਰਕੇ ਇਹਨੂੰ ਕਹਿੰਦੇ ਅਗਿਆਨਤਾ। ਜਿੰਨਾ ਚਿਰ ਇਹ ਗਿਆਨ ਨਹੀਂ ਨਾ ਆਉਂਦਾ ਗੁਰਬਾਣੀ ਦਾ, ਉਨਾ ਚਿਰ ਅਸੀਂ ਅੰਧੇਰੇ 'ਚ ਹੀ ਰਹਾਂਗੇ। ਤਾਂ ਕਰਕੇ ਸੇਧ ਗੁਰੂ ਤੋਂ ਲੈਣੀ ਚਾਹੀਦੀ ਹੈ, ਜਿਵੇਂ ਕਿ ਗੁਰਸਿੱਖਾਂ ਨੇ ਉਸ ਸਮੇਂ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸੇਧ ਲਈ। ਬਹੁਤ ਸਮਾਂ ਲੱਗਿਆ ਇਸ ਕੰਮ ਨੂੰ, ਦਸਵੇਂ ਜਾਮੇ ਤੱਕ ਐਸੇ ਗੁਰਸਿੱਖ ਜਿਹੜੇ ਕਿ ਉਹਨਾਂ ਦੀ ਹਾਲਤ ਐਸੀ ਸੀ, ਆਪਣੇ 'ਚੋਂ ਹੀ ਸੀ ਸਾਰੇ, ਆਪਣੇ ਵੱਡੇ ਵਡੇਰੇ ਸੀ, ਉਹਨਾਂ ਦੇ ਉੱਤੇ ਜਿਹੜੇ ਰਾਜ ਕਰਦੇ ਸੀ ਉਹ ਬ੍ਰਾਹਮਣ ਲੋਕ, ਬ੍ਰਾਹਮਣ ਤਾਂ ਨਹੀਂ ਹੁੰਦੇ ਉਹਨਾਂ ਨੂੰ, ਬ੍ਰਾਹਮਣ ਕਿਹਾ ਗਿਆ, ਬ੍ਰਾਹਮਣ ਹੁੰਦਾ ਜਿਹਨੂੰ ਬ੍ਰਹਮ ਦਾ ਭੇਤ ਹੋਵੇ, ਔਰ ਉਹ ਐਸੇ ਤਰ੍ਹਾਂ ਰਾਜ ਕਰਦੇ ਸੀ। ਕਹਿੰਦੇ ਸੀ ਜੇ ਉਹ ਥੁੱਕ ਵੀ ਥੁੱਕਦੇ ਸੀ ਕਹਿੰਦੇ ਸੀ ਮੂੰਹ ਖੋਲ, ਇੰਨੀ ਜਾਣੀ ਗਲਾਨੀ ਵਰਤੀ ਹੋਈ ਸੀ। ਇਹ ਭਾਈ ਗੁਰਦਾਸ ਨੇ ਆਪਣੀਆਂ ਵਾਰਾਂ 'ਚ ਵੀ ਕਿਹਾ ਹੋਇਆ, ਭਾਈ ਗੁਰਦਾਸ ਦੀਆਂ ਵਾਰਾਂ ਦੀ ਸ਼ਾਮ ਨੂੰ ਲੜੀਵਾਰ ਕਥਾ ਚੱਲ ਰਹੀ ਆ, ਵੀ ਐਸੀ ਹਾਲਤ ਸੀ ਮਨੁੱਖਤਾ ਦੀ, ਇੰਨੀ ਜ਼ਿਆਦਾ ਕਮਜ਼ੋਰ ਕਰਤਾ ਸੀ ਤੁਹਾਨੂੰ। ਫਿਰ ਉਹਨਾਂ ਸਾਰਿਆਂ ਨੂੰ ਗਾਲਣਾ ਲਾਇਆ, ਭਗਤਾਂ ਤੋਂ ਸ਼ੁਰੂ ਹੋਇਆ, ਭਗਤਾਂ ਨੇ ਵੰਡੀਆਂ ਖਤਮ ਕੀਤੀਆਂ, ਕੋਸ਼ਿਸ਼ ਕੀਤੀ, ਅਕਾਲ ਪੁਰਖ ਨੇ ਐਸੀ ਕਿਰਪਾ ਕੀਤੀ ਜਿਨ੍ਹਾਂ ਨੂੰ ਉਹ ਸ਼ੂਦਰ ਕਹਿੰਦੇ ਸੀ, ਜਿਨ੍ਹਾਂ ਨੂੰ ਨੀਵੇਂ ਕਹਿੰਦੇ ਸੀ, ਸਾਰੇ ਰਾਜ ਕਰਦੇ ਸੀ, ਉਹਨਾਂ ਸਾਰਿਆਂ ਦੇ ਵਿੱਚ ਭਗਤ ਪੈਦਾ ਕੀਤੇ ਪਹਿਲਾਂ ਤਾਂ ਪਰਮਾਤਮਾ ਨੇ। ਦੇਖੋ, ਪੜ੍ਹੋ ਇਤਿਹਾਸ, ਪੜ੍ਹੋ ਗੁਰਬਾਣੀ, ਜਿਨ੍ਹਾਂ ਨੂੰ ਨੀਚ ਕਹਿੰਦੇ ਸੀ ਪਰ ਉਹਨਾਂ ਲੋਕਾਂ ਨੇ ਕਸਰ ਉਹਨਾਂ ਨੂੰ ਵੀ ਨਹੀਂ ਛੱਡੀ ਮਾਰਨ ਦੀ, ਪਰ ਪਰਮਾਤਮਾ ਨੇ ਉਹਨਾਂ ਦੀ ਰੱਖਿਆ ਕੀਤੀ। ਬਾਬੇ ਕਬੀਰ ਨੇ ਪ੍ਰਚਾਰ ਸ਼ੁਰੂ ਕੀਤਾ, ਮਾਰਨ ਤੱਕ ਚਲੇ ਗਏ ਪਰ ਨਹੀਂ ਮਾਰ ਸਕੇ, ਜਿਸ ਕਾ ਸਾਹਿਬ ਡਾਡਾ ਹੋਏ ਤਿਸ ਕੋ ਮਾਰ ਨਾ ਸਕੇ ਕੋਈ। ਭਗਤ ਰਵਿਦਾਸ ਜੀ ਨੇ ਪ੍ਰਚਾਰ ਕੀਤਾ, ਮਾਰਨ ਤੱਕ ਚਲੇ ਗਏ। ਨਾਮਦੇਵ ਜੀ ਨੇ ਪ੍ਰਚਾਰ ਕੀਤਾ, ਉਹਨਾਂ ਨੂੰ ਜਿਵੇਂ ਹੁਣ ਆਪਾਂ ਗੁਰਦੁਆਰੇ ਕੋਈ ਵੀ ਆ ਕੇ ਬੈਠਦੇ ਹਾਂ ਇੱਥੇ ਗੁਰੂ ਦੇ ਬਚਨ ਸੁਣਦੇ ਹਾਂ, ਉਹ ਮੰਦਿਰ ਦੇ ਵਿੱਚ ਚਲੇ ਗਏ, ਉਹਨਾਂ ਨੂੰ ਫੜ ਕੇ ਬਾਹਰ ਘਸੀਟ ਕੇ ਸੁੱਟਤਾ, ਛੂਦ ਛੂਦ ਕਰ ਮਾਰ ਵਿਗਾਰਿਓ, ਮੁੱਕ ਕਹਾਂ ਕਰੇ ਬਾਪ ਬੀਟ ਲਾਓ। ਪਰਮੇਸ਼ਰ ਅੱਗੇ ਉਹਨੇ ਫਿਰ ਬੇਨਤੀ ਕੀਤੀ, ਬਾਹਰ ਬਹਿ ਕੇ ਗਾਉਣ ਲੱਗ ਗਿਆ। ਜਦੋਂ ਮਹਾਰਾਜ ਕਹਿੰਦੇ ਫੇਰ ਦੀਆ ਬਿਓਰਾ ਨਾਮੇ ਕੋ ਪੰਡੀਅਨ ਕੋ ਪਛਵਾੜ ਲਾ, ਇੱਥੋਂ ਤੱਕ ਉਹ ਆਪਦੇ ਭਗਤਾਂ ਲਈ ਕਰਦਾ, ਇੰਨੀ ਰੱਖਿਆ ਕਰਦਾ ਆਪਣੀ ਜਿਹਨੂੰ ਅਸੀਂ ਭੁੱਲ ਚੁੱਕੇ ਹਾਂ। ਇਸ ਲਈ ਇਹ ਤਰੀਕੇ ਅਪਣਾਉਂਦੇ ਹੋਏ ਗੁਰੂ ਸਾਹਿਬਾਂ ਨੇ ਪਹਿਲਾਂ ਸਾਨੂੰ ਇੱਕ ਕੀਤਾ, ਇੱਕ ਕਰਨ ਦਾ ਢੰਗ ਦੇਖੋ ਕਿੰਨਾ ਵਧੀਆ ਸੀ। ਗੁਰੂ ਨਾਨਕ ਦੇਵ ਜੀ ਨੇ ਜਿੱਥੇ ਦੋ ਲੰਗਰ ਚਲਾ ਤੇ ਇੱਕ ਕਰਨ ਲਈ, ਜੇ ਅੱਜ ਵੀ ਦੋ ਲੰਗਰ ਚੱਲਦੇ ਤਾਂ ਹੈਗੇ ਆ, ਪਰ ਇੱਕ ਵੱਲ ਬਾਹਲਾ ਧਿਆਨ ਆ, ਦੂਜੇ ਵੱਲ ਸਾਡਾ ਧਿਆਨ ਘੱਟ ਆ। ਕਿਉਂਕਿ ਮੈਂ 36 ਸਾਲ ਤੋਂ ਤਾਂ ਇਸੇ ਮਹਿਕਮੇ 'ਚ ਹੀ ਹਾਂ, ਦੇਖਦੇ ਰਹੀਦਾ, ਕਹੀ ਤਾਂ ਕੁਛ ਨਹੀਂ ਕਿਸੇ ਨੂੰ, ਕਹੀਏ ਵੀ ਕੀ, ਇੱਥੇ ਤਾਂ ਕੁਛ ਬੋਲ ਸਕਦੇ ਹਾਂ, ਜੇ ਬਾਹਰ ਬੋਲਤਾ ਤੁਸੀਂ ਨਾਮਦੇਵ ਵਾਂਗੂ ਚੱਕ ਕੇ ਮੈਨੂੰ ਬਾਹਰ ਮਾਰਨਾ, ਤੁਸੀਂ ਕਿਹੜਾ ਬਰਦਾਸ਼ਤ ਕਰਨਾ, ਬਰਦਾਸ਼ਤ ਆਪਾਂ ਵੀ ਨਹੀਂ ਕਰਦੇ ਜੇ ਕੋਈ ਸੱਚ ਬੋਲ ਦੇਵੇ। ਹੁਣ ਦੋ ਲੰਗਰ ਚਲਾਏ ਗੁਰੂ ਨਾਨਕ ਨੇ, ਇੱਕ ਤਾਂ ਧਨ ਦਾ ਲੰਗਰ, ਭੁੱਖਿਆਂ ਨੂੰ ਪ੍ਰਸ਼ਾਦਾ, ਦੂਜਾ ਲੰਗਰ ਚਲਾਇਆ ਉਹਨਾਂ ਨੇ ਮਨ ਦਾ। ਮਨ ਵੀ ਭੁੱਖਾ ਨਾ, ਹੁਣ ਮਨ ਦਾ ਲੰਗਰ ਗੁਰੂ ਦਾ ਸ਼ਬਦ ਹੈ, ਇਦੋਂ ਬਿਨਾਂ ਤ੍ਰਿਪਤ ਨਹੀਂ ਕੋਈ ਅੱਜ ਤੱਕ ਹੋਇਆ। ਤਨ ਦਾ ਲੰਗਰ ਛੱਕ ਕੇ, ਜੇ ਮਨ ਦਾ ਲੰਗਰ ਨਹੀਂ ਨਾ ਛੱਕਿਆ ਤੁਸੀਂ, ਕਿਤੇ ਤ੍ਰਿਪਤੀ ਨਹੀਂ ਮਿਲਣੀ ਦੁਨੀਆਂ 'ਚ। ਕਿਉਂਕਿ ਮੇਰਾ ਆਪਣਾ ਤਜਰਬਾ ਹੈ, ਜੋ ਬੋਲ ਰਿਹਾ ਮੈਂ ਆਪਣਾ ਪ੍ਰੈਕਟੀਕਲ ਆ। ਮੇਰਾ ਵੀ ਮਨ ਤ੍ਰਿਪਤ ਨਹੀਂ ਸੀ ਕਿਸੇ ਸਮੇਂ, ਪਰ ਅੱਜ ਇਹਦੀ ਰਹਿਮਤ ਆ ਜਿੰਨਾ ਕੁ ਤ੍ਰਿਪਤ ਕਰਤਾ ਇਹਨੇ, ਇਹਦੀ ਰਹਿਮਤ ਤੋਂ ਬਿਨਾਂ ਤ੍ਰਿਪਤ ਨਹੀਂ ਹੋ ਸਕਦਾ। ਇਹ ਛਕੋਗੇ ਲੰਗਰ ਜਿੱਦੇ, ਉਦੋਂ ਤੁਹਾਡਾ ਮਨ ਦੀ ਭੁੱਖ ਖਤਮ ਹੋ ਜੂਗੀ। ਨਾਨਕ ਭੁੱਖਾ ਤਾਂ ਰੱਜੇ ਜੇ ਗੁਣ ਕਹਿ ਗੁਣੀ ਸਮਾਵਣਿਆ। ਅਸੀਂ ਉਦੇ ਰੱਜਾਂਗੇ ਜਿੱਦੇ ਸਾਡੇ ਹਿਰਦੇ 'ਚ ਗੁਰੂ ਦਾ ਸ਼ਬਦ ਦਾ ਲੰਗਰ ਵੱਸ ਗਿਆ। ਗੁਰੂ ਨਾਨਕ ਨੇ ਦੋ ਲੰਗਰ ਸ਼ੁਰੂ ਕੀਤੇ, ਉਹਦਾ ਕਾਰਨ ਸੀ, ਉਹਨਾਂ ਨੇ ਪਹਿਲਾਂ ਦੇਖੋ ਵਿਧੀ ਕਿੰਨੀ ਵਧੀਆ ਸਾਡੀ, ਅੱਜ ਵੀ ਚੱਲਦੀ ਹੈ, ਪਰ ਅਸੀਂ ਭੁੱਲ ਗਏ ਹਾਂ ਬਹੁਤ ਕੁਛ। ਉਹਨਾਂ ਨੇ ਕਿਹਾ ਵੀ ਸਾਰੇ ਜਾਣੇ ਆਪਣੇ ਆਪਣੇ ਘਰਾਂ ਤੋਂ ਥੋੜ੍ਹਾ ਥੋੜ੍ਹਾ ਅਨਾਜ ਲੈ ਕੇ ਆਓ, ਇੱਕ ਥਾਂ 'ਤੇ ਇਕੱਠੇ ਬੈਠੋ। ਉਹ ਧਰਮਸ਼ਾਲਾ ਬਣਾ ਲੈਂਦੇ ਸੀ ਵੀ ਇੱਥੇ ਹੁਣ ਇਹ ਭੋਜਨ ਤਿਆਰ ਕਰੋ ਸਾਰੇ ਜਾਣੇ ਜਿਹੜੇ ਆਪਣੇ ਆਪਣੇ ਘਰੋਂ ਲੈ ਕੇ ਆਏ। ਉਹ ਭੋਜਨ ਤਿਆਰ ਕਰਦੇ ਸੀ, ਫਿਰ ਇੱਕ ਪੰਗਤ ਸਾਰਿਆਂ ਨੂੰ ਛਕਾਉਂਦੇ ਸੀ। ਇੱਕ ਕੀਤਾ ਪਹਿਲਾਂ ਤਾਂ ਉਹਨਾਂ ਨੇ ਸਾਰਿਆਂ ਨੂੰ, ਜਿਹੜੀ ਵੰਡ ਪਾਈ ਹੋਈ ਸੀਗੀ, ਸ਼ਾਮ ਦਾਮ ਦੰਡ ਭੇਦ ਭੇਦਭਾਵ ਪਾਇਆ ਹੋਇਆ ਸੀਗਾ, ਇਹ ਮੈਂ ਨੀ ਮੈਂ ਉੱਚਾ। ਅੱਜ ਵੀ ਉੱਚਾ ਨੀਵਾਂ ਸਮਝਦੇ ਹਾਂ ਆਪਾਂ, ਜਿਹੜਾ ਉੱਚਾ ਨੀਵਾਂ ਸਮਝਦਾ ਅਜੇ ਗੁਰੂ ਨਾਨਕ ਤੋਂ ਬਹੁਤ ਦੂਰ ਆ। ਕਹਿਣਾ ਭਾਵੇਂ ਅਸੀਂ ਲੱਖ ਕਹੀ ਜਾਵਾਂ, ਮੈਂ ਵੀ ਕਹੀ ਜਾਵਾਂ, ਮੈਂ ਗੁਰੂ ਨਾਨਕ ਦਾ ਸਿੱਖ ਹਾਂ, ਪਰ ਭੇਦਭਾਵ ਖਤਮ ਕੀਤਾ ਉਹਨਾਂ ਨੇ। ਪਹਿਲਾਂ ਇੱਕ ਪੰਗਤ 'ਚ ਬਿਠਾ ਕੇ ਲੰਗਰ ਛਕਾਉਣਾ, ਫਿਰ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਉਪਦੇਸ਼ ਦਿੰਦੇ ਸੀ ਰੋਜ਼, ਕਿਉਂਕਿ ਉਹ ਕਰਮ ਵੀ ਕਰਦੇ ਸੀ। ਸ਼ਾਮ ਦੇ ਟਾਈਮ ਉਹਨਾਂ ਨੂੰ ਇਹ ਲੰਗਰ ਗੁਰੂ ਦੇ ਸ਼ਬਦ ਦਾ ਨਾਲ ਛਕਾਉਂਦੇ ਸੀ। ਪਹਿਲਾਂ ਉਹ ਘਰਾਂ ਤੋਂ ਭੋਜਨ ਤਿਆਰ ਕਰਦੇ ਸੀ, ਫਿਰ ਉੱਥੇ ਇਕੱਠੇ ਬੈਠਦੇ, ਫਿਰ ਇਹ ਗੁਰੂ ਦੇ ਸ਼ਬਦ ਦਾ ਲੰਗਰ ਚੱਲਦਾ ਸੀ। ਇਹ ਦੋਨੇ ਲੰਗਰਾਂ 'ਚ ਤੋੜ ਤਾਂ ਨਹੀਂ ਆਉਂਦੀ, ਪਰ ਲੰਗਰ ਹੀ ਮਾਡਰਨ ਵਾਲੇ ਬਣ ਜਾਣ ਤਾਂ ਫਿਰ ਔਖਾ ਹੋ ਜਾਊਗਾ ਤੁਹਾਡਾ ਵੀ, ਕਿਉਂਕਿ ਫਿਰ ਤਾਂ ਅਸੀਂ ਲੰਗਰ ਹੀ ਛਕਣ ਆਵਾਂਗੇ। ਇਹ ਤਾਂ ਭੁੱਲ ਜਾਵਾਂਗੇ, ਕਿਉਂਕਿ ਤਮੋ ਗੁਣੀ ਲੰਗਰ ਜਿਹੜਾ ਹੈ ਨਾ, ਉਹ ਮਨ ਨੂੰ ਤਮੋ ਗੁਣ 'ਚ ਲੈ ਜਾਂਦਾ ਹੈ। ਸਾਦਾ ਭੋਜਨ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ, ਅਲਪਹਾਰ ਸੁਲਪ ਸੀ ਨਿੰਦਰਾ, ਦਇਆ ਸ਼ਮਾ ਤਨ ਪ੍ਰੀਤ। ਇਸ ਕਰਕੇ ਲੰਗਰ ਛਕਣਾ ਜ਼ਰੂਰੀ ਆ ਤਨ ਕਰਕੇ, ਪਰ ਇਕੱਲਾ ਲੰਗਰ ਛੱਕ ਕੇ ਨਾ ਮੁੜ ਜਾਈਏ। ਆਹ ਲੰਗਰ ਜਿਹੜਾ ਚੱਲਦਾ ਨਾ, ਇਹ ਉਦੋਂ ਜ਼ਰੂਰੀ ਆ। ਗੁਰੂ ਨਾਨਕ ਦੇਵ ਜੀ ਨੇ ਦੋਨੇ ਲੰਗਰ ਚਲਾਏ, ਤਨ ਦਾ ਅਤੇ ਮਨ ਦਾ, ਅੱਜ ਤੱਕ ਚੱਲਦੇ ਨੇ, ਚੱਲਦੇ ਹੀ ਰਹਿਣੇ ਆ ਇਹ। ਇਸ ਕਰਕੇ ਇਹ ਲੰਗਰ ਗੁਰੂ ਦਾ ਹੁੰਦਾ ਜਿਹੜਾ ਵੀ ਹੁੰਦਾ। ਕਈ ਵਾਰ ਮੇਰੇ ਵਰਗਾ ਗੁਰੂ ਦਾ ਦਿੱਤਾ ਹੁੰਦਾ, ਸਾਰਾ ਕੁਛ ਹੈ ਹੀ ਗੁਰੂ ਦਾ ਦਿੱਤਾ, ਹੁਣੇ ਸ਼ਬਦ ਸੁਣ ਕੇ ਹਟੇ ਆਪਾਂ, ਵੀ ਜਿਹੜਾ ਪਰਮੇਸ਼ਰ ਸਭ ਕੁਛ ਦੇਣ ਵਾਲਾ ਉਹਨੂੰ ਤਾਂ ਅਸੀਂ ਭੁੱਲ ਗਏ। ਜਿਹਨੂੰ ਕਹਿੰਦੇ ਦੇਣ ਹਾਰ ਪ੍ਰਭ ਛੋੜ ਕੇ ਲੱਗ ਗਏ, ਆਨ ਸਵਾਏ ਨਾਨਕ ਕਹੂੰ ਨਸੀ ਜੀ ਨਾ ਬਿਨ ਨਾਵੇ ਪੱਤ ਜਾਏ। ਕਈ ਵਾਰ ਬੰਦਾ ਲਿਖਾਉਂਦਾ ਜੀ ਅੱਜ ਮੇਰਾ ਲੰਗਰ, ਲਿਖਾਇਆ ਕਰੋ, ਵਧੀਆ ਗੱਲ, ਮਾੜੀ ਗੱਲ ਨਹੀਂ, ਪਰ ਹਉਮੈ ਨਾ ਕਿਤੇ ਆ ਜੇ। ਇਹ ਖਿਆਲ ਲੰਗਰ ਗੁਰੂ ਦਾ ਹੀ ਆ, ਜਿਵੇਂ ਉਸ ਸਮੇਂ ਸਾਰੇ ਗੁਰਮੁਖ ਇਕੱਠੇ ਕਰਕੇ ਲਿਆਉਂਦੇ ਸੀ, ਤੁਸੀਂ ਵੀ ਇਕੱਠੇ ਕਰਦੇ ਹੋ, ਮਿਹਨਤ ਕਰਦੇ ਹੋ, ਮਾੜੀ ਗੱਲ ਨਹੀਂ, ਵਧੀਆ ਗੱਲ ਆ। ਇਸ ਕਰਕੇ ਦੋਨੇ ਲੰਗਰ ਛੱਕ ਕੇ, ਇੱਥੇ ਭੀੜ ਘੱਟ ਹੁੰਦੀ ਆ, ਉੱਥੇ ਭੀੜ ਜ਼ਿਆਦਾ ਹੁੰਦੀ ਆ, ਤਾਂ ਦੁੱਖ ਜਿਹਾ ਹੁੰਦਾ ਥੋੜ੍ਹਾ ਜਿਹਾ, ਵੀ ਇੱਥੇ ਘੰਟਾ ਕੁ ਤਾਂ ਇੱਥੇ ਹੀ ਬੈਠਿਆ ਕਰੋ, 2 ਘੰਟੇ ਇੱਥੇ ਹੀ ਬੈਠਿਆ ਕਰੋ, ਘਰੋਂ ਆਏ ਛੱਡ ਕੇ ਕੰਮ। ਜੇ ਇਹ ਭੋਜਨ ਨਾ ਛੱਕਿਆ ਤਾਂ ਜੀਵਨ ਵਿਅਰਥ ਚਲਿਆ ਜਾਊਗਾ, ਮਨ ਭੁੱਖਾ, ਮਨ ਨੇ ਦੁਬਾਰਾ ਜਨਮ ਲੈ ਲੈਣਾ ਫਿਰ, ਕਿਉਂਕਿ ਇਹਦੀ ਭੁੱਖ ਨਹੀਂ ਖਤਮ ਹੋਈ। ਕਿੰਨੇ ਯੁੱਗ ਹੋ ਗਏ, ਗੁਰਬਾਣੀ ਕਹਿ ਰਹੀ ਹੈ ਇਸ ਮਨ ਨੂੰ, ਕਾਰਨ ਕੀ ਆ, ਵੀ ਇਹ ਬੰਨ ਇੱਥੇ ਆ ਕੇ ਬੰਨਿਆ ਗਿਆ, ਇਹਦੀ ਭੁੱਖ ਨਹੀਂ ਖਤਮ ਹੁੰਦੀ। ਇਸ ਕਰਕੇ ਜਦੋਂ ਵਾਹਿਗੁਰੂ ਖੁਸ਼ ਹੁੰਦਾ, ਪਰਮਾਤਮਾ ਖੁਸ਼ ਹੁੰਦਾ, ਉਦੋਂ ਸਾਨੂੰ ਫਿਰ ਸੰਗਤ 'ਚ ਸੱਦ ਕੇ ਬਿਠਾਉਂਦਾ। ਜਿਹਨੂੰ ਮਾਰ ਕਹਿੰਦੇ ਆਪੇ ਸੰਗਤ ਸੱਦ ਬਹਾਲੇ ਆਪੇ ਬੇਦਾ ਕਰਾਂਗਾ। ਇਸ ਸੰਗਤ ਜਦੋਂ ਅਸੀਂ ਆ ਕੇ ਬੈਠਾਂਗੇ, ਇਹ ਗੁਰੂ ਦਾ ਲੰਗਰ ਛਕਾਂਗੇ, ਲੰਗਰ ਚੱਲੇ ਗੁਰ ਸ਼ਬਦ, ਇਹ ਗੁਰੂ ਦੇ ਸ਼ਬਦ ਦਾ ਲੰਗਰ। ਕਹਿੰਦੇ ਹਰ ਤੋਟ ਨਾ ਆਵੀ ਖੱਟੀ ਹੈ, ਕਹਿੰਦੇ ਫਿਰ ਤੁਹਾਨੂੰ ਕੋਈ ਤੋਟ ਨਹੀਂ ਆਊਗੀ, ਤੁਹਾਨੂੰ ਖੱਟੀ ਇਹ ਵੱਧਦੀ ਜਾਊਗੀ, ਦਿਨੋਂ ਦਿਨ ਤੁਹਾਡੇ 'ਚ ਵਾਧਾ ਆਊਗਾ, ਕਿਉਂਕਿ ਤੁਹਾਡੇ ਅੰਦਰ ਸਬਰ ਸੰਤੋਖ ਆ ਗਿਆ, ਤੁਹਾਨੂੰ ਸ਼ਾਂਤ ਹੋ ਜਾਓਗੇ, ਮਨ ਸ਼ਾਂਤ ਹੋ ਜਾਊਗਾ। ਇਸ ਲਈ ਸਾਨੂੰ ਮਨ ਨੂੰ ਸ਼ਾਂਤੀ ਲਈ, ਮਨ ਨੂੰ ਟਿਕਾਓ ਲਈ ਗੁਰੂ ਦੇ ਸ਼ਬਦ ਦਾ ਬਹੁਤ ਜ਼ਿਆਦਾ ਜ਼ਰੂਰਤ ਆ। ਕਿਉਂਕਿ ਅੱਜ ਦਾ ਜਿਹੜਾ ਸਮਾਂ ਚੱਲ ਰਿਹਾ ਹੈ, ਸਾਡੀ ਬਹੁ ਗਿਣਤੀ ਆ, ਸਾਡਾ ਮਨ ਟਿਕਦਾ ਨਹੀਂ, ਮਨ ਨੂੰ ਸ਼ਾਂਤੀ ਨਹੀਂ ਹੈਗੀ, ਜਿਹੜੀ ਕਿ ਅਸੀਂ ਬਾਹਰੋਂ ਭਾਲਦੇ ਫਿਰਦੇ ਹਾਂ। ਬਹੁਤ ਸਾਰੇ ਲੋਕ ਕੋਈ ਕਾਉਂਸਲਿੰਗ ਕਰਦਾ, ਕੋਈ ਡਾਕਟਰਾਂ ਕੋਲ ਜਾਂਦਾ ਹੈ, ਪਰ ਇਸ ਮਨ ਦਾ ਦੁਨੀਆ 'ਚ ਕਿਤੇ ਇਲਾਜ ਹੈ ਨਹੀਂ ਗਾ, ਇਹ ਗੁਰਬਾਣੀ ਕਹਿ ਰਹੀ ਹੈ। ਇੱਕੋ ਹੀ ਇਲਾਜ ਆ ਮਨ ਦਾ ਗੁਰੂ, ਕਿਉਂਕਿ ਮਨ ਦਾ ਕੋਈ ਡਾਕਟਰ ਹੀ ਹੈ ਨਹੀਂ ਗਾ ਦੁਨੀਆ 'ਚ। ਜਿਹੜੀ ਹੈ ਡਿਪਰੈਸ਼ਨ ਕਹਿੰਦੇ, ਜਿਹਨੂੰ ਤੁਸੀਂ ਚਿੰਤਾ ਕਹਿੰਦੇ ਹੋ, ਇਹਦਾ ਕੋਈ ਇਲਾਜ ਨਹੀਂ ਹੈ, ਇਹਦਾ ਇਲਾਜ ਗੁਰੂ ਕੋਲ ਆ। ਇਸ ਲਈ ਅੱਜ ਦੁਨੀਆ ਗੁਰੂ ਤੋਂ ਦੂਰ ਜਾਣ ਕਰਕੇ, ਸਭ ਕੁਛ ਹੁੰਦਿਆਂ ਹੋਇਆਂ, ਸਾਰੇ ਸੁੱਖ ਸਹੂਲਤਾਂ ਆਉਂਦਿਆਂ ਹੋਇਆਂ, ਅਸੀਂ ਦੁਖੀ ਹਾਂ। ਕਾਰਨ ਕੀ? ਕਿ ਗੁਰੂ ਨਹੀਂ ਹੈ ਸਾਡੇ ਹਿਰਦੇ 'ਚ ਵਸਿਆ ਹੋਇਆ। ਤਾਂ ਕਰਕੇ ਇਹ ਜਿਹੜਾ ਮਨ ਹੈ, ਇਹ ਸਭ ਕੁਛ ਹੁੰਦਿਆਂ ਦੁਖੀ, ਦੁੱਖ ਹੀ ਨਹੀਂ ਮੁੱਕਦਾ। ਕਿਸੇ ਕੋਲ ਦੇਖ ਲਿਓ ਖੋਲ ਕੇ ਗੰਢ, ਗੁਰਬਾਣੀ 'ਚ ਤਾਂ ਜ਼ਿਕਰ ਕੀਤਾ ਗਿਆ, ਗੁਰੂ ਸਾਹਿਬਾਂ ਨੇ ਦੇਖਿਆ। ਗੁਰੂ ਸਾਹਿਬ ਜਾਂਦੇ ਸੀ ਸੰਗਤਾਂ 'ਚ, ਜਿਵੇਂ ਕਹਿੰਦੇ ਕਿਸੇ ਨੂੰ ਕਹਿਣਾ ਵੀ ਸੁਣਾਓ ਕੋਈ ਬਚਨ ਗੁਰੂ ਦਾ, ਕੀ ਸੁਣਿਆ ਹੁਣ ਤੱਕ ਤੁਸੀਂ? ਉਹਨਾਂ ਨੇ ਕਹਿੰਦੇ ਆਪਦਾ ਦੁੱਖ ਖੋਲ ਕੇ ਬਹਿ ਜਾਣਾ। ਜਿਸ ਮਨੁੱਖ 'ਤੇ ਮੈਂ ਕਰੂੰ ਬੇਨਤੀ ਸੋ ਆਪਣੇ ਦੁੱਖ ਭਰਿਆ। ਅੱਜ ਵੀ ਕਿਤੇ ਜਾਂਦੇ ਹਾਂ ਆਪਾਂ, ਸੱਜਣ ਮਿੱਤਰ ਮਿਲਦੇ ਹਾਂ, ਬਸ ਦੁੱਖ ਦੀਆਂ ਪੰਡਾਂ ਖੋਲ ਲੈਂਦੇ ਹਾਂ। ਅਤੇ ਜੇ ਅਸੀਂ ਸਾਰੀ ਉਮਰ ਦੁੱਖ ਇਕੱਠੇ ਕੀਤੇ ਤਾਂ ਅੰਤ ਵੇਲੇ ਫਿਰ ਜੋ ਬੀਜਿਆ ਉਹ ਸਾਨੂੰ ਵੱਢਣਾ ਪੈਣਾ, ਜਿਹਨੂੰ ਗੁਰਬਾਣੀ 'ਚ ਫਰਮਾਨ ਕਰਦੇ ਨੇ। ਕਿਉਂਕਿ ਜੋ ਮਨ ਕਰ ਰਿਹਾ, ਉਹ ਬੀਜ ਰਿਹਾ, ਉਹ ਬੰਨ ਰਿਹਾ ਪੰਡਾਂ, ਅਤੇ ਇਹ ਨਾਲ ਜਾਂਦੀਆਂ ਸਾਡੇ, ਜਿਹਨੂੰ ਗੁਰਬਾਣੀ 'ਚ ਫਰਮਾਨ ਕਰਦੇ ਨੇ। ਜਦੋਂ ਇਹ ਸਰੀਰ ਛੱਡਾਂਗੇ, ਮਨ ਦਾ ਹਿਸਾਬ ਕਿਤਾਬ 100% ਤਾਂ ਗੁਰਬਾਣੀ ਕਹਿ ਰਹੀ ਹੈ, ਜਦੋਂ ਇਹਦਾ ਲੇਖਾ ਹੁੰਦਾ ਹੈ, ਫਿਰ ਮਹਾਰਾਜ ਕਹਿੰਦੇ ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਈ, ਸੁੱਖ ਨਾ ਨਾਮ ਬਿਨ। ਕਿੰਨਾ ਸਮਾਂ ਇਹਨੇ ਸੰਗਤ ਕੀਤੀ ਹੈ, ਕਿੰਨਾ ਸਮਾਂ ਇਹਨੇ ਨਾਮ ਜਪਿਆ, ਕਿੰਨਾ ਸਮਾਂ ਮਨ ਜੁੜਿਆ, ਕਿੰਨਾ ਸਮਾਂ ਮਨ ਟਿਕਿਆ, ਉਹ ਅਲੱਗ ਆ। ਇਸ ਕਰਕੇ ਇਹ ਮਨ ਦੁਖੀ ਅਸ਼ਾਂਤ ਹੈ ਅੱਜ ਸਾਡਾ। ਗੁਰਬਾਣੀ 'ਚ ਸੱਚੇ ਪਾਤਸ਼ਾਹ ਨੇ ਇਸ ਮਨ ਦਾ ਇਲਾਜ ਕੀਤਾ ਹੈ। ਜਿੱਥੇ ਤਨ ਦੇ ਡਾਕਟਰ ਨੇ, ਉਹ ਤਨ ਦਾ ਇਲਾਜ ਕਰਨਗੇ। ਜਿਹੜੇ ਰੋਗ ਮਨ ਤੋਂ ਤਨ ਨੂੰ ਲੱਗੇ ਨੇ, ਉਹਨਾਂ ਦਾ ਡਾਕਟਰਾਂ ਕੋਲ ਵੀ ਇਲਾਜ ਨਹੀਂ ਹੈਗਾ। ਜਿਹੜੇ ਰੋਗ ਮਨ ਤੋਂ ਤਨ ਨੂੰ ਲੱਗਦੇ ਨੇ, ਉਹਨਾਂ ਦਾ ਇਲਾਜ ਗੁਰੂ ਕੋਲ ਆ, ਗੁਰਬਾਣੀ 'ਚ ਫਰਮਾਨ ਕਰਦੇ ਨੇ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁੱਖ ਦੇਵੇ। ਔਖਦ ਹੁੰਦੀ ਹੈ ਦਵਾਈ, ਜਿਵੇਂ ਸਾਨੂੰ ਡਾਕਟਰਾਂ ਕੋਲ ਜਾਂਦੇ ਹਾਂ, ਦਵਾਈ ਲੈਣੀ ਪੈਂਦੀ ਹੈ, ਤਨ ਦਾ ਰੋਗ ਦੱਸਣਾ ਪੈਂਦਾ ਡਾਕਟਰ ਨੂੰ, ਅਤੇ ਉਹਦੀ ਉਹ ਦਾਰੂ ਦਿੰਦੇ ਨੇ, ਅਤੇ ਨਾਲ ਪਰਹੇਜ਼ ਦੱਸਦੇ ਨੇ ਵੀ ਆਹ ਪਰਹੇਜ਼ ਰੱਖ ਲਈ। ਇਵੇਂ ਹੀ ਗੁਰਬਾਣੀ ਦੇ ਵਿੱਚ ਇਹ ਦਾਰੂ ਵੀ ਦਿੱਤੀ ਜਾਂਦੀ ਆ, ਅਤੇ ਪਰਹੇਜ਼ ਵੀ ਦੱਸੇ ਜਾਂਦੇ ਨੇ। ਉਹ ਪਰਹੇਜ਼ ਜੇ ਅਸੀਂ ਨਾ ਰੱਖੇ, ਦਾਰੂ ਲੈ ਗਏ ਆ, ਗਿਆਨ ਲੈ ਲਿਆ ਥੋੜ੍ਹਾ, ਅਤੇ ਪਰਹੇਜ਼ ਕੋਈ ਨਹੀਂ ਗਾ, ਤਾਂ ਵੀ ਇਹ ਦਾਰੂ ਅਸਰ ਨਹੀਂ ਕਰਦੀ। ਇਸ ਕਰਕੇ ਗੁਰਬਾਣੀ 'ਚ ਮਹਾਰਾਜ ਕਹਿੰਦੇ ਰੋਗ ਦਾਰੂ ਦੋਵੇਂ ਬੁੱਝੇ ਤਾਂ ਵੈਦ ਸਜਾਣ। ਜਿਹਨੂੰ ਰੋਗ ਅਤੇ ਦਾਰੂ ਦਾ ਪਤਾ ਹੋਵੇ ਉਹ ਵੈਦ ਆ, ਜਿਹਨੂੰ ਮਨ ਦੇ ਰੋਗਾਂ ਦਾ ਪਤਾ ਹੋਵੇ ਅਤੇ ਮਨ ਦਾ ਇਲਾਜ ਪਤਾ ਹੋਵੇ ਉਹ ਗੁਰੂ ਦਾ ਸਿੱਖ ਆ। ਜਿਹਨੇ ਆਪਦੇ ਮਨ ਦਾ ਇਲਾਜ ਵੈਦ ਤੋਂ ਕਰਾ ਲਿਆ, ਦਵਾਈ ਖਾ ਲਈ ਆ, ਹਰ ਹਰ ਨਾਮ ਔਖਦ ਮੁੱਖ ਦੇਵੈ ਕਾਟੇ ਜਮ ਕੀ ਫੰਦਾ। ਇਸ ਲਈ ਇਹ ਦਾਰੂ ਹੈ, ਪਰਹੇਜ਼ ਵੀ ਹੈ। ਜਿਵੇਂ ਅਸੀਂ ਗੁਰੂ ਦਾ ਬਚਨ ਸੁਣਦੇ ਹਾਂ, ਗੁਰੂ ਦੀ ਬਾਣੀ ਪੜ੍ਹਦੇ ਹਾਂ, ਸਿਮਰਨ ਕਰਦੇ ਹਾਂ, ਬੰਦਗੀ ਕਰਦੇ ਹਾਂ, ਅਤੇ ਇਹਦੇ ਨਾਲ ਪਰਹੇਜ਼ ਵੀ ਦੱਸੇ ਹੋਏ ਨੇ। ਪਰਹੇਜ਼ ਕੀ ਆ? ਉਹ ਫਿਰ ਸਾਨੂੰ ਗੁਰਬਾਣੀ 'ਚ ਦੱਸਿਆ ਹੋਇਆ। ਮਹਾਰਾਜ ਸੱਚੇ ਪਾਤਸ਼ਾਹ ਸੁਖਮਨੀ ਸਾਹਿਬ 'ਚ ਦੱਸਦੇ ਨੇ ਵੀ ਆਹ ਪਰਹੇਜ਼ ਆ। ਕਹਿੰਦੇ ਜੇ ਤੁਸੀਂ ਪਰਹੇਜ਼ ਨਾ ਰੱਖੇ ਫਿਰ ਦਾਰੂ ਨੇ ਕੰਮ ਨਹੀਂ ਕਰਨਾ ਅਤੇ ਤੁਹਾਨੂੰ ਦੁਬਾਰਾ ਜਨਮ ਵੀ ਮਿਲ ਜਾਣਾ, ਇਹ ਨਹੀਂ ਪਤਾ ਕਿੱਥੇ ਮਿਲਣਾ। ਉਹ ਫਿਰ ਦੱਸਦੇ ਨੇ ਸੁਖਮਨੀ ਸਾਹਿਬ 'ਚ ਪੰਜਵੇਂ ਗੁਰਦੇਵ, ਕਹਿੰਦੇ ਵੈਰ ਵਿਰੋਧ, ਪਹਿਲਾਂ ਤਾਂ ਵੈਰ ਵਿਰੋਧ ਖਤਮ ਕਰ ਦਿਓ। ਕੋਈ ਤੁਹਾਡੇ ਨਾਲ ਕਰਦਾ ਕੋਈ ਗੱਲ ਨਹੀਂ, ਉਹਦੀ ਉਹਨੂੰ ਸਜ਼ਾ ਮਿਲੂ। ਜੇ ਤੁਸੀਂ ਬਰਾਬਰੀ ਕਰਦੇ ਹੋ ਫਿਰ ਤਾਂ ਇੱਕੋ ਜਿਹੇ ਹੋ ਗਏ। ਕਹਿੰਦੇ ਵੈਰ ਵਿਰੋਧ, ਕਾਮ ਕ੍ਰੋਧ, ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਇਹ ਦੋ ਕਹਿੰਦੇ ਰੋਗ ਆ, ਇਹ ਇਹਨਾਂ ਦਾ ਪਰਹੇਜ਼ ਕਰਨਾ ਪਊ, ਇਹਨਾਂ ਤੋਂ ਰੋਗ ਲੱਗਦੇ ਨੇ। ਵੈਰ ਵਿਰੋਧ ਕਾਮ ਕ੍ਰੋਧ ਮੋਹ, ਮਨ ਤੁਹਾਡਾ ਮੋਹ 'ਚ ਫਸਿਆ ਬੈਠਾ। ਬਹੁਤ ਸਾਰੇ ਜੀਵ ਮਿਲਦੇ ਆ, ਕਈ ਵਾਰ ਉਹ ਕਹਿੰਦੇ ਅਸੀਂ ਮੋਹ ਤਾਂ ਛੱਡਤਾ ਪਰ ਮੋਹ ਐਡਾ ਸੌਖਾ ਨਹੀਂ ਛੱਡਣਾ। ਇਸ ਲਈ ਮੋਹ ਜਦੋਂ ਸੁਰਤੀ ਸ਼ਬਦ 'ਚ ਸਮਾ ਜਾਂਦੀ ਆ ਉਦੋਂ ਛੁੱਟਦਾ ਕਿਤੇ ਜਾ ਕੇ, ਰੋਗ ਘੱਟਦੇ ਜਾਣਗੇ। ਇਸ ਕਰਕੇ ਮਹਾਰਾਜ ਕਹਿੰਦੇ ਵੀ ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋ, ਆਹ ਕੰਮ ਨਹੀਂ ਕਰਨੇ। ਝੂਠ ਨਹੀਂ ਬੋਲਣਾ, ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਧਰਮੀ ਬੰਦਾ ਝੂਠ ਨਹੀਂ ਬੋਲਦਾ। ਤੁਸੀਂ ਭਾਈ ਖਾਲੜਾ ਜੀ ਦਾ ਅੱਜ ਸ਼ਹੀਦੀ ਦਿਹਾੜਾ ਗੁਰਮੁਖਾਂ ਨੇ ਕਿਹਾ, ਉਹਨਾਂ ਦੀ ਗੱਲ ਚੱਲ ਰਹੀ ਹੈ, ਕਿਉਂਕਿ ਆਪਾਂ ਜੇ ਸਿਰਫ ਉਹਨਾਂ ਦਾ ਉਹ ਹੀ ਕਹਾਣੀ ਹੀ ਸੁਣਾਈ ਜਾਈਏ ਵਾਰ ਵਾਰ, ਉਹ ਨਹੀਂ। ਆਪਾਂ ਦੇਖਣਾ ਵੀ ਸਿੱਖ ਕਿਹੋ ਜਿਹਾ ਹੁੰਦਾ, ਕਿਉਂ ਨਹੀਂ ਡੋਲਦਾ ਉਹ, ਕਿਉਂਕਿ ਸੱਚ 'ਤੇ ਖੜਾ ਹੁੰਦਾ, ਸੱਚ ਹੀ ਬੋਲਦਾ ਉਹ। ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਹੁਣ ਮਹਾਰਾਜ ਕਹਿੰਦੇ ਵੀ ਇਹ ਚੀਜ਼ਾਂ ਤੁਹਾਨੂੰ ਛੱਡਣੀਆਂ ਪੈਣੀਆਂ, ਇਹ ਚੀਜ਼ਾਂ ਜਦੋਂ ਛੱਡੋਗੇ ਤੁਹਾਡਾ ਮਨ ਟਿਕ ਜਾਊਗਾ। ਜਿਨ੍ਹਾਂ ਮਹਾਂਪੁਰਖਾਂ ਤੋਂ, ਗੁਰਮੁਖਾਂ ਤੋਂ, ਸਾਧੂਆਂ ਤੋਂ ਮੈਂ ਸਿੱਖਿਆ ਲਈ ਆ, ਉਹਨਾਂ ਨੇ ਮੈਨੂੰ ਚਾਰ ਵੱਡੇ ਪਰਹੇਜ਼ ਦੱਸੇ ਸੀ ਪਹਿਲਾਂ, ਵੀ ਕਹਿੰਦੇ ਚਾਰੇ ਛੱਡ ਦਿਓ ਇਹਦੇ 'ਚ ਸਾਰਾ ਕੁਛ ਆ ਜਾਊਗਾ, ਜਿਹੜੇ ਕਿ ਛੱਡਣੇ ਪੈਂਦੇ ਨੇ। ਉਹ ਕੀ ਹੈ? ਸਭ ਤੋਂ ਪਹਿਲਾਂ ਹੈ ਦੁਬਧਾ, ਦੁਵੈਲਟੀ, ਇੱਕ ਹੀ ਧਿਆਨ ਲਾ, ਬਸ ਇੱਕੋ ਹੀ ਹੈ ਸਭ ਕੁਛ। ਏਕ ਪਿਤਾ ਏਕ ਸਿਕਿਹਾ ਮੁਬਾਰਕ, ਦੂਜਾ ਕੋਈ ਹੈ ਹੀ ਨਹੀਂ ਗਾ। ਦੁਬਧਾ ਹੁੰਦੀ ਹੈ ਜਦੋਂ ਅਸੀਂ ਦੋ ਚਿੱਤੀ 'ਚ ਹੁੰਦੇ ਹਾਂ, ਉਹ ਖਤਮ ਕਰ ਦਿਓ ਮਹਾਰਾਜ ਕਹਿੰਦੇ, ਉਹ ਤਾਂ ਖਤਮ ਹੋਊ ਜੇ ਇਹਦੇ ਲੜ ਲੱਗੋਗੇ। ਦੂਜੇ ਨੰਬਰ ਦੇ ਉੱਤੇ ਹੈ ਨਿੰਦਿਆ, ਨਿੰਦਾ ਨਹੀਂ ਕਿਸੇ ਦੀ ਵੀ ਕਰਨੀ। ਜੇ ਤੁਸੀਂ ਨਿੰਦਿਆ ਕਰੋਗੇ ਤਾਂ ਤੁਹਾਨੂੰ ਸਜ਼ਾ ਮਿਲੂਗੀ, ਗੁਰਬਾਣੀ ਨੇ ਫੈਸਲੇ ਲਿਖੇ ਹੋਏ ਨੇ। ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁਖ ਮੁਗਧ ਕਰਨ, ਮੂੰਹ ਕਾਲੇ ਤਨ ਨਿੰਦਕਾਂ, ਨਰਕੇ ਘੋਰ ਪਵਨ। ਇਸ ਕਰਕੇ ਨਿੰਦਾ ਕੀ ਹੁੰਦੀ ਹੈ, ਕਈ ਵਾਰ ਸੱਚ ਬੋਲਣਾ ਨਿੰਦਾ ਨਹੀਂ ਹੁੰਦੀ, ਨਿੰਦਾ ਹੁੰਦੀ ਆ ਕਿਸੇ ਦੀ ਚੜ੍ਹਤ ਨੂੰ ਦੇਖ ਕੇ ਉਹਨੂੰ ਨੀਵਾਂ ਦਿਖਾਉਣਾ, ਜਾਂ ਵੀ ਕਿਸੇ ਨੇ ਸਾਡੀ ਬਣਦੀ ਨਹੀਂ ਉਹਨੂੰ ਨੀਵਾਂ ਦਿਖਾਈ ਜਾਂਦੇ ਹਾਂ, ਅਸੀਂ ਐਵੇਂ ਹੀ ਉਹਦੇ ਔਗਣ ਗਣਾਈ ਜਾਂਦੇ ਹਾਂ, ਹੁੰਦੇ ਨਹੀਂ ਉਹਦੇ ਵਿੱਚ ਕਈ ਵਾਰੀ। ਇਹਨੂੰ ਕਹਿੰਦੇ ਨਿੰਦਾ। ਇਸ ਕਰਕੇ ਫੁੱਲ ਨੂੰ ਫੁੱਲ ਕਹਿ ਦੇਣਾ ਨਿੰਦਾ ਨਹੀਂ ਹੈ, ਫੁੱਲ ਨੂੰ ਕੰਡੇ ਕਹਿਣਾ ਨਿੰਦਾ। ਇਸ ਕਰਕੇ ਮਹਾਰਾਜ ਕਹਿੰਦੇ ਨਿੰਦਾ ਕਿਸੇ ਦੀ ਨਹੀਂ ਕਰਨੀ। ਚੌਥੇ ਨੰਬਰ 'ਤੇ ਹੁੰਦੀ ਹੈ ਲੋਕ ਲੱਜਾ, ਜੀ 'ਚ ਅਸੀਂ ਫਸੇ ਬੈਠੇ ਹੁੰਦੇ ਬਹੁਤੇ ਲੋਕ, ਜੇ ਲੋਕ ਲੱਜਾ ਛੱਡਤੀ ਲੋਕ ਕੀ ਕਹਿਣਗੇ। ਜਦੋਂ ਤੁਸੀਂ ਇਸ ਰਾਹ 'ਤੇ ਤੁਰੋਗੇ ਨਾ, ਗੁਰੂ ਦੇ ਮਾਰਗ 'ਤੇ, ਲੋਕਾਂ ਨੇ ਬਹੁਤ ਕੁਛ ਕਹਿਣਾ, ਕਿਉਂਕਿ ਮੇਰਾ ਆਪਣਾ ਪ੍ਰੈਕਟੀਕਲ ਹੈ। ਸਭ ਤੋਂ ਪਹਿਲਾਂ ਤਾਂ ਤੁਹਾਡੇ ਰਿਸ਼ਤੇਦਾਰ, ਘਰ ਦੇ ਮੈਂਬਰ ਹੀ ਤੁਹਾਡੇ ਉਲਟ ਹੋਣਗੇ ਜਦੋਂ ਤੁਸੀਂ ਸੱਚ ਦੇ ਮਾਰਗ 'ਤੇ ਚੱਲੋਗੇ। ਕਹਿੰਦੇ ਲੋਕ ਲੱਜਾ ਲਾ ਦਿਓ, ਲੋਕ ਕੁਛ ਮਰਜ਼ੀ ਕਹੀ ਜਾਣ, ਕਿਉਂਕਿ ਇਹ ਦੁਨੀਆਂ ਨੇ ਤੁਹਾਡੇ ਨਾਲ ਨਹੀਂ ਜਾਣਾ। ਬਹੁਤੇ ਲੋਕ ਲੱਜਾ ਦੇ ਵਿੱਚ ਹੀ ਆਪਣਾ ਦੀਨ ਧਰਮ ਵੀ ਦਾਅ 'ਤੇ ਲਾ ਦਿੰਦੇ ਨੇ। ਲੋਕ ਜਿਹਨੂੰ ਮਹਾਰਾਜ ਕਹਿੰਦੇ ਦੀਨ ਗਵਾਇਆ ਦੁਨੀ ਸਿਓ ਦੁਨੀ, ਲੋਕ ਲੱਜਾ, ਦੀਨ ਗਵਾਇਆ ਦੁਨੀ ਸਿਓ ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਕਹਿੰਦੇ ਲੋਕ ਲੱਜਾ ਲਾ ਦਿਓ, ਲੋਕ ਤੁਹਾਨੂੰ ਚੰਗਾ ਕਹਿਣ, ਲੋਕ ਤੁਹਾਨੂੰ ਮਾੜਾ ਕਹਿਣ, ਤੁਸੀਂ ਆਪਣਾ ਮਾਰਗ ਗੁਰੂ ਵਾਲਾ ਫੜ ਲੈਣਾ, ਬਸ ਤੁਸੀਂ ਚੱਲੇ ਜਾਣਾ। ਭਾਈ ਗੁਰਦਾਸ ਜੀ ਨੇ ਇਸ ਨੂੰ ਕਿਹਾ ਸਿੱਧੇ ਮਾਰਗ ਚੱਲਣਾ, ਛੱਡ ਖੱਬੇ ਸੱਜੇ, ਸਿੱਧਾ ਮਾਰਗ ਆ ਗੁਰੂ ਦਾ। ਖੱਬੇ ਸੱਜੇ ਦਾ ਭਾਵ ਕੋਈ ਤੁਹਾਨੂੰ ਮਾੜਾ ਕਹੂ, ਕੋਈ ਭਲਾ ਕਹੇ, ਕੋਈ ਬੁਰਾ ਕਹੇ, ਹਮ ਤਨ ਦੀ ਉਹ ਹੈ ਢਾਰ, ਅਸੀਂ ਗੁਰੂ ਨੂੰ ਆਤਮ ਸਮਰਪਣ ਕਰਤਾ। ਇਸ ਲਈ ਲੋਕ ਲੱਜਾ ਲਾ ਦਿਓ। ਚੌਥੀ ਸਭ ਤੋਂ ਵੱਡਾ ਅਤੇ ਅਖੀਰਲਾ ਰੋਗ ਆ, ਅਖੀਰ 'ਤੇ ਖਤਮ ਹੁੰਦਾ ਹੈ, ਇਹ ਹਉਮੈ, ਹਉਮੈ ਸ਼ਬਦ 'ਚ ਸਮਾ ਕੇ ਖਤਮ ਹੁੰਦੀ ਹੈ। ਹਉਮੈ ਦੀਰਘ ਰੋਗ ਹੈ, ਦਾਰੂ ਪੀ ਸਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ, ਜਿਹੜੇ ਫਿਰ ਸ਼ਬਦ ਦੀ ਕਮਾਈ ਕਰਦੇ ਨੇ, ਹਉਮੈ ਰੋਗ ਘਟਦਾ ਜਾਂਦਾ। ਜਿੱਦੇ ਹਉਮੈ ਖਤਮ ਹੋ ਜਾਂਦੀ ਆ ਉਦੇ ਅਸੀਂ ਅਸੀਂ ਨਹੀਂ ਰਹਿੰਦੇ, ਅਸੀਂ ਤੇ ਉਹ ਇੱਕ ਹੋ ਜਾਂਦੇ ਹਾਂ। ਹੁਣ ਅਸੀਂ ਆਪਣੇ ਆਪ ਨੂੰ ਵੱਖ ਹਾਂ, ਪਰਮਾਤਮਾ ਵੱਖ ਆ। ਉਹ ਫਿਰ ਜਿਹੜੇ ਇੱਕ ਹੋਏ ਉਹਨਾਂ ਦੀ ਇਹ ਬਾਣੀ ਹੈ, ਉਹਨਾਂ ਨੇ ਹਉਮੈ ਖਤਮ ਕਰਤੀ। ਹਉਮੈ ਹੀ ਕੂੜ ਦੀ ਪਾਲ ਹੈ, ਹਉਮੈ ਸਾਡੇ ਤੇ ਵਿਚਕਾਰ ਪਰਮਾਤਮਾ ਦੇ ਇੱਕ, ਜਿਹਨੂੰ ਕੂੜ ਦੀ ਪਾਲ ਜਪਜੀ ਸਾਹਿਬ 'ਚ ਕਿਹਾ ਗਿਆ ਕਿ ਸੁਚਿਆਰਾ ਹੋਈ ਹੈ ਕਿ ਕੂੜਾ ਟੁੱਟੇ ਪਾਲ। ਹੁਕਮ ਰਜਾਈ ਚੱਲਣਾ, ਹੁਕਮ 'ਚ ਆ ਜਾ, ਰਜਾ 'ਚ ਆ ਜਾ, ਨਾਨਕ ਲਿਖਿਆ ਨਾਲ। ਇਹ ਵਿਦਵਾਨਾਂ ਆਮ ਬੰਦੇ ਤੇ ਸਮਝ 'ਚ ਨਹੀਂ ਆਉਂਦੀ ਗੱਲ, ਕਈ ਵਾਰੀ ਅਸੀਂ ਇਹ ਗੱਲ ਨੂੰ ਸਮਝਣਾ ਹੁੰਦਾ, ਬਹੁਤ ਗੁਰਬਾਣੀ ਦੀ ਵਿਚਾਰ ਕਰਕੇ ਗੱਲਾਂ ਸਮਝ ਆਉਂਦੀਆਂ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਤੁਸੀਂ ਹਉਮੈ ਛੱਡ ਦਿਓ, ਇਹ ਹਉਮੈ ਹੀ ਹੈ ਜਿਹੜੀ ਕੂੜ ਦੀ ਪਾਲ ਹੈ ਤੁਹਾਡੇ ਤੇ ਮਾਲਕ ਦੇ ਵਿਚਕਾਰ। ਹਉ ਹਉ ਭੀਤ, ਭੀਤ ਕਹਿੰਦੇ ਕੰਧ ਨੂੰ, ਹਉ ਹਉ ਭੀਤ ਪਈ ਹੈ ਵਿੱਚੋ, ਸੁਣਤ ਦੇਸ ਨਿਕਟਾਇਓ, ਸੁਣਿਆ ਹੈ ਪਰਮਾਤਮਾ ਨੇੜੇ ਆ। ਚਲੋ ਜਿਹੜੇ ਬਿਲਕੁਲ ਹੀ ਨਹੀਂ ਮੰਨਦੇ ਉਹਨੇ ਤਾਂ ਵੱਖਰੀ ਗੱਲ, ਜਿਹੜੇ ਮੰਨਦੇ ਆ ਵੀ ਸੁਣਿਆ ਆਪਾਂ ਸਾਰਿਆਂ ਨੇ ਵੀ ਪਰਮਾਤਮਾ ਨੇੜੇ ਆ ਪਰ ਦੇਖਿਆ ਨਹੀਂ, ਕਿਉਂਕਿ ਹੌਂ ਹੌਂ ਭੀਤ ਪਈ ਹੈ ਵਿੱਚੋਂ, ਹਉਮੈ ਦੀ ਦੀਵਾਰ ਹੀ ਆ ਬਸ। ਹਉਮੈ ਖਤਮ ਹੋ ਗਈ ਅਤੇ ਫਿਰ ਉਹ ਨਾਮ ਪ੍ਰਗਟ ਹੋ ਜਾਂਦਾ, ਹਉਮੈ ਨਾਵੇ ਨਾਲ ਵਿਰੋਧ ਆ, ਦੋਵੇਂ ਨਾ ਬਸ ਇਕੱਠਾਏ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਉਮੈ ਛੱਡਣੀ ਪਊਗੀ। ਇਹ ਚਾਰ ਚੀਜ਼ਾਂ ਜਿਹੜੀਆਂ ਕਿ ਛੱਡੀਆਂ ਜਾਂਦੀਆਂ, ਹਉਮੈ ਛੱਡਣ ਲਈ ਸਾਨੂੰ ਕੀ ਕਰਨਾ ਪੈਂਦਾ? ਹਮ ਨਹੀਂ ਚੰਗੇ, ਬੁਰਾ ਨਹੀਂ ਕੋਈ। ਆਪਾਂ ਇਹਦੇ ਬਿਲਕੁਲ ਉਲਟ ਚੱਲਦੇ ਹੁੰਦੇ ਹਾਂ, ਪਹਿਲਾਂ ਬਿਲਕੁਲ ਉਲਟ, ਹਮ ਨਹੀਂ ਚੰਗੇ, ਬੁਰਾ ਨਹੀਂ ਕੋਈ। ਅਸੀਂ ਕੀ ਕਹਿੰਦੇ ਹਾਂ? ਮੈਂ ਚੰਗਾ, ਉਹ ਮਾੜਾ, ਉਹ ਮਾੜਾ, ਉਹ ਮਾੜਾ। ਇਹ ਚੀਜ਼ ਛੱਡ ਦੇਣੀ ਹੈ, ਪਰਮਾਤਮਾ ਨੇ ਆਪੇ ਕਿਰਪਾ ਕਰ ਦੇਣੀ ਹੈ। ਸੋ ਇਸ ਕਰਕੇ ਇਸ ਮਾਰਗ 'ਤੇ ਚੱਲਦੇ ਹਾਂ ਜਦੋਂ ਅਸੀਂ, ਇਸ ਨੂੰ ਗੁਰਬਾਣੀ 'ਚ ਕਿਹਾ ਸੰਤ ਕਾ ਮਾਰਗ, ਸ਼ਾਂਤੀ ਦਾ ਮਾਰਗ। ਸੰਸਾਰ 'ਚ ਸ਼ਾਂਤੀ ਆ ਜੂ ਜੇ ਗੁਰੂ ਨਾਨਕ ਦੇਵ ਜੀ ਦਾ ਇਹ ਜਿਹੜਾ ਥਿਊਰੀ ਆ ਇਹਨੂੰ ਅਪਣਾ ਲਵੇ ਦੁਨੀਆ 'ਚ। ਮਨੁੱਖਤਾ ਲਈ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਇਹ ਸਾਰੀ ਮਨੁੱਖਤਾ ਲਈ ਆ, ਵਰਲਡ ਲੈਵਲ ਲਈ ਹੈ। ਜੇ ਕਿਤੇ ਇਹ ਮਨੁੱਖਤਾ ਨੂੰ ਸਮਝ ਆ ਜਾਵੇ ਗੁਰਬਾਣੀ ਅੱਜ, ਤਾਂ ਦੁਨੀਆ ਦੇ ਜਿਹੜੇ ਇਹ ਬਣੇ ਹੋਏ ਨਾ ਸਾਰੇ ਹਥਿਆਰ ਖਤਮ ਹੋ ਜਾਣਗੇ, ਸਾਰੇ ਹਥਿਆਰ ਖਤਮ ਹੋ ਜਾਣਗੇ। ਆਹ ਦੇਖ ਲਓ ਕੀ ਕੁਛ ਹੋ ਰਿਹਾ ਹੈ, ਹਾਲਤ ਆਪਣੀ ਖਰਾਬ ਹੋ ਰਹੀ ਹੈ। ਇਹ ਕਾਰਨ ਕੀ ਹੈ, ਕਰਾ ਕੀ ਕੌਣ ਰਿਹਾ? ਹਉਮੈ, ਰਾਜ ਹਉਮੈ ਦਾ ਨਾ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਇਸ ਲਈ ਰਾਜ ਸੱਚ ਦਾ ਜੇ ਆਜੂਗਾ ਤਾਂ ਹੀ ਆਊਗਾ ਜੇ ਅਸੀਂ ਸੱਚ ਨਾਲ ਜੁੜਾਂਗੇ, ਜੇ ਇਸ ਮਾਰਗ 'ਤੇ ਗੁਰੂ ਨਾਨਕ ਦੇਵ ਜੀ ਨੇ ਦੁਨੀਆ ਨੂੰ ਤੋਰਿਆ। ਗੁਰੂ ਨਾਨਕ ਜਗਤ ਗੁਰੂ ਸੀ, ਕਈ ਵਾਰ ਅਸੀਂ ਕਹਿ ਦਿੰਦੇ ਸਿੱਖਾਂ ਦੇ ਗੁਰੂ ਸੀ, ਨਹੀਂ ਜਗਤ ਗੁਰੂ, ਮਨੁੱਖਤਾ ਦੇ ਗੁਰੂ, ਸਾਰੀ ਮਨੁੱਖਤਾ ਲਈ ਕੰਮ ਕੀਤਾ ਹੈ। ਅਤੇ ਜਿਹੜੀ ਸ਼ਹੀਦੀ ਦਿੱਤੀ ਹੈ ਨੌਵੇਂ ਪਾਤਸ਼ਾਹ ਨੇ ਉਹ ਮਨੁੱਖਤਾ ਲਈ ਦਿੱਤੀ ਹੈ, ਉਹ ਕਿਉਂਕਿ ਅੱਤਿਆਚਾਰ ਹੋ ਰਿਹਾ ਸੀ। ਇਸ ਕਰਕੇ ਦਸਵੇਂ ਜਾਮੇ ਤੱਕ ਫਿਰ ਸਾਨੂੰ ਇਹ ਪ੍ਰੈਕਟੀਕਲ ਕਰਕੇ ਸਿਖਾ ਦਿੱਤਾ ਵੀ ਇਹਨੂੰ ਕਹਿੰਦੇ ਮੇਰਾ ਸਿੱਖ। ਇਹ ਸਿੱਖੀ ਆਪਾਂ ਧਾਰਨ ਕਰਨੀ ਹੁੰਦੀ ਹੈ, ਗੁਰੂ ਦੀ ਵਿਚਾਰ ਨੂੰ ਸੁਣਨਾ ਹੁੰਦਾ, ਸਿੱਖੀ ਸਿੱਖਿਆ ਗੁਰ ਵਿਚਾਰ। ਅਤੇ ਸਾਡੀ ਬਹੁ ਗਿਣਤੀ ਆ ਜਿਨ੍ਹਾਂ ਨੂੰ ਗੁਰਬਾਣੀ ਦੀ ਸਿੱਖਿਆ ਨਹੀਂ ਪਤਾ, ਅਤੇ ਜਿਹਨੂੰ ਗੁਰੂ ਦੀ ਸਿੱਖਿਆ ਨਹੀਂ ਪਤਾ ਉਹਨੂੰ ਸਿੱਖ ਨਹੀਂ ਕਹਿੰਦੇ। ਗੁਰਬਾਣੀ ਨੂੰ ਪੜ੍ਹੋ, ਗੁਰਬਾਣੀ 'ਚ ਲਿਖਿਆ ਹੋਇਆ, ਕਹਿੰਦੇ ਮੇਰਾ ਸਿੱਖ ਤਾਂ ਆਹ ਹੈ, ਗੁਰਸਤ ਗੁਰ ਕਾ ਜੋ ਸਿੱਖ ਅਕਾਇ ਸੋ ਭਲਕੇ ਉੱਠਰ ਨਾਮ 'ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ, ਉਪਦੇਸ਼ ਗੁਰੂ ਹਰ ਹਰ ਜਪ ਜਾਪੇ, ਸਭ ਕਿਲਬਿਖ ਪਾਪ ਦੁੱਖ ਲੈ ਜਾਵੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰਨਾਮ 'ਤੇ ਆਵੇ, ਜਿਸ 'ਤੇ ਦਿਆਲ ਹੋਏ ਮੇਰਾ ਸਵਾਮੀ ਤਿਸ ਗੁਰਸਿੱਖ ਗੁਰ ਉਪਦੇਸ਼ ਨਾਵੇ। ਉਹ ਗੁਰਸਿੱਖ ਨੂੰ ਇਹ ਉਪਦੇਸ਼ ਪਤਾ ਹੁੰਦਾ, ਉਹਨੂੰ ਪਤਾ ਹੁੰਦਾ ਮੇਰਾ ਗੁਰੂ ਕਹਿੰਦਾ ਕੀ ਹੈ। ਤਿਸ ਗੁਰਸਿੱਖ ਗੁਰ ਉਪਦੇਸ਼ ਨਾਵੇ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖੀ। ਕਿੰਨੀ ਵਡਿਆਈ ਦਿੱਤੀ ਆਪਾਂ ਨੂੰ ਮਹਾਰਾਜ ਨੇ, ਕਹਿੰਦੇ ਐਸੇ ਗੁਰਸਿੱਖਾਂ ਦੀ ਮੈਂ ਧੂੜੀ ਲੋਚਦਾ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪਿਆ ਵਰ ਨਾਮ ਜਪਾਵੇ, ਜਿਹੜਾ ਆਪ ਗੁਰੂ ਦੇ ਮਾਰਗ 'ਤੇ ਚੱਲੇ ਹੋਰਨਾਂ ਨੂੰ ਹਰ ਇਸ ਮਾਰਗ 'ਤੇ ਤੋਰ ਜਾਵੇ। ਐਸੇ ਗੁਰਸਿੱਖਾਂ ਦੀ ਗੁਰਬਾਣੀ 'ਚ ਵਡਿਆਈ ਕੀਤੀ ਗਈ ਆ, ਮਹਿਮਾ ਕੀਤੀ ਗਈ ਆ, ਅਤੇ ਅਸੀਂ ਉਹਨਾਂ ਦੇ ਵਿੱਚੋਂ ਹਾਂ, ਅਸੀਂ ਉਹਨਾਂ ਦੇ ਵਾਰਸ ਹਾਂ। ਉਹ ਸਾਡੇ ਵੱਡੇ ਵਡੇਰੇ ਸੀ ਜਿਨ੍ਹਾਂ ਨੇ ਸਾਨੂੰ ਇਹ ਪੂਰਨੇ ਪਾ ਕੇ ਦਿਖਾਏ, ਉਹਨਾਂ ਨੇ ਆਪਾਂ ਕੁਰਬਾਨ ਕਰ ਦਿੱਤਾ, ਉਹਨਾਂ ਨੇ ਪਰਵਾਹ ਨਹੀਂ ਕੀਤੀ। ਅੱਜ ਉਹਨਾਂ ਦੇ ਅਸੀਂ ਰੋਜ਼ ਨਾਂ ਲੈਂਦੇ ਹਾਂ, ਯਾਦ ਕਰਦੇ ਹਾਂ, ਕਈ ਵਾਰ ਕਈ ਜੀਵੇ ਸੋਚਦੇ ਆ ਵੀ ਸ਼ਹੀਦੀ ਸ਼ਹੀਦੀ ਜਿਹਦੇ ਹਿੱਸੇ 'ਚ ਆਉਣੀ ਆ ਉਹਦੇ ਹਿੱਸੇ 'ਚ ਹੀ ਆਉਣੀ, ਜਿਹਨੂੰ ਪਰਮਾਤਮਾ ਨੇ ਜਿਹੜੇ ਕੰਮ ਲਾਉਣਾ ਜਿਹੜਾ ਕੰਮ ਲੈਣਾ ਉਹਨੂੰ ਪਤਾ ਹੈ। ਇਸ ਲਈ ਇੱਕ ਵਾਰ ਦੀ ਗੱਲ ਹੈ, ਕੋਈ ਸਿੰਘ ਮੈਨੂੰ ਮਿਲਿਆ, ਚਲੋ ਨਹੀਂ ਪਤਾ ਹੁੰਦਾ ਸਾਨੂੰ, ਅੰਦਰ ਤਾਂ ਜਜ਼ਬੇ ਬਹੁਤ ਹੁੰਦੇ ਆ, ਪਰ ਅਸੀਂ ਇਹ ਕਹਿੰਦੇ ਭਗਤ ਸਿੰਘ ਜੰਮੇ ਪਰ ਸਾਡੇ ਨਾ ਜੰਮੇ, ਗੁਆਂਢੀਆਂ ਦੇ ਜੰਮੇ। ਉਹ ਮੈਨੂੰ ਕਹਿੰਦਾ ਜੀ ਮੇਰੀ ਇੱਕ ਇੱਛਾ ਸੀਗੀ। ਮੈਂ ਕਿਹਾ ਕਿਹੜੀ ਇੱਛਾ ਸੀ ਤੇਰੀ ਭਾਈ? ਉਹ ਪੁੱਛ ਲੈਂਦੇ ਗੁਰੂ ਤੋਂ ਪੂਰੀ ਹੋ ਜੂਗੀ, ਕਿਉਂਕਿ ਗੁਰੂ ਇੱਛਾ ਸਾਰੀਆਂ ਪੂਰੀਆਂ ਕਰਦਾ, ਜਿਹੜੀ ਮਰਜ਼ੀ ਤੁਸੀਂ ਗੱਲ ਕਰੋ। ਮੈਨੂੰ ਕਹਿੰਦਾ ਮੇਰੀ ਇਹ ਇੱਛਾ ਸੀ ਵੀ ਮੇਰਾ ਜਿਹੜਾ ਇਹ ਮੁੰਡਾ ਹੈ ਨਾ, ਆਪਣੇ ਮੁੰਡੇ ਤੋਂ ਮੈਂ ਕੋਈ ਇਹੋ ਜਿਹਾ ਕੰਮ ਕਰਾਉਣਾ ਚਾਹੁੰਦਾ ਸੀ, ਐਸੀ ਕੋਈ ਸ਼ਹੀਦੀ ਪਾਉਣੀ ਚਾਹੁੰਦਾ ਸੀ ਕਿ ਮੈਂ ਕਹਿੰਦਾ ਸਿਰ ਉੱਚਾ ਕਰਕੇ ਚੱਲਦਾ, ਮੈਂ ਕਹਾਉਂਦਾ ਮੈਂ ਸ਼ਹੀਦ ਦਾ ਪਿਤਾ ਹੈ। ਹੁਣ ਜਿਹੜੀ ਮੈਂ ਗੱਲ ਕਹਿਤੀ ਸੱਚ ਬੋਲਤਾ, ਉਹਨੂੰ ਦੁੱਖ ਬਹੁਤ ਲੱਗਿਆ, ਤੁਸੀਂ ਵੀ ਸੁਣ ਲਓ। ਮੈਂ ਕਿਹਾ ਯਾਰ ਵੀ ਗੱਲ ਇਹ ਆ, ਇੰਨੀ ਵੇਟ ਕਰਦਾ ਰਿਹਾ ਮੁੰਡਾ, ਵੱਡਾ ਹੋਊਗਾ ਸ਼ਹੀਦੀ ਪਾਊਗਾ ਅਤੇ ਮੈਂ ਸਿਰ ਉੱਚਾ ਚੱਕ ਕੇ, ਮੈਂ ਕਿਹਾ ਤੂੰ ਸ਼ਹੀਦੀ ਪਾ ਜਾਂਦਾ ਤੇਰਾ ਮੁੰਡਾ ਸਿਰ ਉੱਚਾ ਕਰਕੇ ਚੱਕ ਤੁਰਦਾ, ਗੱਲ ਤਾਂ ਤੂੰ ਸ਼ਹੀਦੀ ਪਾ ਜਾਂਦਾ ਤੇਰਾ ਮੁੰਡਾ ਸਿਰ ਉੱਚਾ ਕਰਕੇ ਤੁਰਦਾ, ਵੀ ਮੇਰਾ ਪਿਤਾ ਸ਼ਹੀਦ ਸੀਗਾ, ਫਰਕ ਤਾਂ ਕੁਛ ਨਹੀਂ ਗਾ, ਬਣੀ ਮੁੰਡਾ ਸ਼ਹੀਦੀ ਪਾਵੇ ਮੈਂ ਨਾ ਪਾਵਾਂ, ਇਹ ਸਾਡੀ ਹਾਲਤ ਆ। ਇਸ ਕਰਕੇ ਕਰਮ ਆ, ਪਰਮਾਤਮਾ ਨੇ ਸਾਰਿਆਂ ਨੂੰ ਧੰਦੇ 'ਤੇ ਲਾਇਆ ਹੋਇਆ, ਜਿੱਥੇ ਜਿੱਥੇ ਪਰਮਾਤਮਾ ਨੇ ਲਾਇਆ ਆਪਾਂ ਸਹੀ ਜਗ੍ਹਾ 'ਤੇ ਲੱਗੇ ਹੋਏ ਹਾਂ। ਇਸ ਕਰਕੇ ਸਭ ਤੋਂ ਵੱਡਾ ਕੰਮ ਜਿਹੜਾ ਹੈ ਉਹ ਗੁਰੂ ਦਾ ਪ੍ਰਚਾਰ ਦੁਨੀਆ 'ਚ ਲੈ ਕੇ ਜਾਣਾ। ਇਹ ਗੁਰੂ ਦੀ ਗੱਲ ਪਹਿਲਾਂ ਆਪਦੇ ਹਿਰਦੇ 'ਚ ਵਸਾਉਣੀ, ਫਿਰ ਦੁਨੀਆ ਨੂੰ ਜਾ ਕੇ ਦੱਸਣਾ ਵੀ ਸਾਡਾ ਗੁਰੂ ਆਹ ਉਪਦੇਸ਼ ਦਿੰਦਾ। ਇਹ ਕੋਈ ਮਰਜ਼ੀ ਕਿਸੇ ਨੂੰ ਮਰਜ਼ੀ ਸਮਝਾ ਦਿਓ, ਮੇਰਾ ਤਜਰਬਾ ਹੈ। ਜਦੋਂ ਕਿ ਮੈਂ ਯੂਰਪ 'ਚ ਪ੍ਰਚਾਰ ਕਰਨ ਜਾਂਦਾ ਸੀ ਜਰਮਨੀ ਦੇ ਵਿੱਚ, ਜਦੋਂ ਕਿ ਮੈਂ ਜਰਮਨੀ ਦੀ ਭਾਸ਼ਾ ਜਾਣਦਾ ਨਹੀਂ, ਅੱਜ ਉੱਥੇ ਦੋ ਬੀਬੀਆਂ ਜਰਮਨੀ ਦੀਆਂ ਡੁੱਚ ਬੜੀਆਂ ਬੋਲਦੀਆਂ, ਜਿਹੜੀ ਕਿ ਮੇਰੀ ਭਾਸ਼ਾ ਬਿਲਕੁਲ ਨਹੀਂ ਸਮਝਦੀਆਂ ਸੀ, ਅੱਜ ਉੱਥੇ ਪ੍ਰਚਾਰ ਕਰਦੇ ਆ। ਇਹ ਐਡੀ ਵੱਡੀ ਇਹਦੀ ਕਿਰਪਾ ਹੈ, ਕਿਵੇਂ ਉਹਨਾਂ ਨੇ ਸਮਝਿਆ? ਕਿਉਂਕਿ ਉਹਨਾਂ ਦੇ ਜਿਹੜੇ ਘਰ ਵਾਲੇ ਸੀ ਉਹ ਦੋਨੇ ਗੁਰਸਿੱਖ ਸੀ, ਉਹਨਾਂ ਨੇ ਉਹਨਾਂ ਸ਼ਾਦੀ ਕਰਾਈ ਸੀ। ਉਹਨਾਂ ਗੁਰਮੁੱਖਾਂ ਨੂੰ ਜਦੋਂ ਗੱਲ ਸਮਝ ਆਈ, ਕਥਾ ਸਮਝ ਆਈ, ਤੇ ਉਹਨਾਂ ਦੇ ਰਾਹੀਂ ਉਹਨਾਂ ਮੈਂ ਉਹਨਾਂ ਨੂੰ ਪੰਜਾਬੀ 'ਚ ਸਮਝਾਉਣਾ, ਉਹਨਾਂ ਨੇ ਉਹਨਾਂ ਨੂੰ ਆਪਣੀ ਭਾਸ਼ਾ 'ਚ ਸਮਝਾਉਣਾ, ਜਿਹੜੀ ਡੱਚ ਭਾਸ਼ਾ ਜਰਮਨੀ ਦੀ। ਲਗਾਤਾਰ 2 ਕੁ ਮਹੀਨੇ ਉੱਥੇ ਰਹਿਣ ਦਾ ਮੌਕਾ ਮਿਲਿਆ ਅਤੇ ਉਹਨਾਂ ਨੂੰ ਇਹ ਗੁਰਬਾਣੀ ਦੀ ਸਮਝ ਆਈ, ਅਭਿਆਸ ਕੀਤਾ ਉਹਨਾਂ ਨੇ, ਉਹਨਾਂ ਨੂੰ ਸੁੱਖ ਮਿਲਿਆ, ਉਹਨਾਂ ਨੂੰ ਪਤਾ ਲੱਗਿਆ। ਇੰਨੀ ਛੇਤੀ ਕਿਰਪਾ ਹੋਈ, ਇੰਨੀ ਛੇਤੀ ਸਮਝ ਆਈ ਕਿ ਅਸੀਂ ਉਨੀ ਛੇਤੀ ਕਿਉਂ ਨਹੀਂ ਸਮਝਦੇ? ਕਿਉਂਕਿ ਉਹ ਨਿਰਮਲ ਰੂਹਾਂ ਹੈ, ਉਹਨਾਂ ਨੂੰ ਸ਼ੁਰੂ ਤੋਂ ਸਿਖਾਇਆ ਹੀ ਨਹੀਂ ਗਿਆ ਝੂਠ ਬੋਲਣਾ। ਸਾਡੇ ਤਾਂ ਪਹਿਲੇ ਦਿਨ ਹੀ ਜਵਾਕਾਂ ਨੂੰ ਅਸੀਂ ਤਾਂ ਲਾਲਚ ਝੂਠ ਇੱਥੇ ਫਸਾਤਾ, ਤੈਨੂੰ ਆਹ ਦੇਵਾਂਗੇ, ਟੋਫੀ ਦੇਵਾਂਗੇ, ਫਲਾਨੀ ਚੀਜ਼ ਦੇਵਾਂਗੇ, ਤੂੰ ਆਹ ਕਰ, ਇਹ ਸਭ ਲਾਲਚ ਆ। ਬੱਚੇ ਨੂੰ ਅਸੀਂ ਇਹ ਲਾਲਚਾਂ 'ਚ ਫਸਾ ਦਿੰਦੇ, ਕਈ ਵਾਰ ਝੂਠ ਬੋਲਣਾ ਸਿਖਾ ਦਿੰਦੇ ਹਾਂ, ਘਰੇ ਹੈ ਨਹੀਂ ਗਾ ਪਾਪਾ, ਕਹਿ ਦੇ ਜਾ ਕੇ ਬਾਹਰ। ਸੋ ਇਸ ਚੀਜ਼ਾਂ ਤੋਂ ਉਹ ਨਿਰਲੇਪ ਸੀ, ਬਚੇ ਹੋਏ ਆ ਲੋਕ। ਇੰਨੀ ਛੇਤੀ ਉਹਨਾਂ 'ਤੇ ਕਿਰਪਾ ਹੋਈ ਕਿ ਅੱਜ ਉਹ, ਮੈਨੂੰ ਖੁਸ਼ੀ ਆ, ਭਾਵੇਂ ਮੈਂ ਜਰਮਨ ਹੁਣ 19 ਤੋਂ ਬਾਅਦ ਕਿਤੇ ਗਿਆ ਨਹੀਂ ਗਾ, ਅੱਜ ਉਹ ਪ੍ਰਚਾਰ ਕਰਦੇ ਆ, ਬੀਬੀ ਅਤੇ ਉਹਦੇ ਘਰ ਵਾਲਾ ਦੋਨੇ ਜਣੇ ਪ੍ਰਚਾਰਕ ਆ, ਉਹ ਡੁੱਚ ਭਾਸ਼ਾ 'ਚ ਪ੍ਰਚਾਰ ਕਰਦੀ ਹੈ, ਉੱਧਰ ਲੋਕ ਵੀ ਸਮਝਦੇ ਨੇ, ਕਿੰਨਾ ਲੋਕਾਂ 'ਚ ਅਸੀਂ ਵੰਡਣੀ ਹੈ ਇਹ ਚੀਜ਼। ਸੋ ਹਰ ਇੱਕ ਸਿੱਖ ਦਾ ਫਰਜ਼ ਬਣਦਾ ਜਿਹੜੀ ਭਾਸ਼ਾ ਉਹ ਜਾਣਦਾ ਉਸ ਭਾਸ਼ਾ 'ਚ ਇਹ ਬੋਲੀ ਸਮਝਾਵੇ ਉਹਨਾਂ ਨੂੰ। ਸੋ ਸਤਿਗੁਰ ਦੀ ਜਦੋਂ ਕਿਰਪਾ ਹੁੰਦੀ ਆ, ਉਦੋਂ ਸਾਨੂੰ ਸੱਤ ਸੰਗਤ ਮਿਲਦੀ ਆ, ਸੱਤ ਸੰਗਤ ਚੱਕ ਕੇ ਸੋਝੀ ਲੈਣੀ ਹੁੰਦੀ ਆ, ਗਿਆਨ ਲੈਣਾ ਹੁੰਦਾ, ਇਹ ਚੀਜ਼ਾਂ ਅਸੀਂ ਛੱਡਣੀਆਂ ਹੁੰਦੀਆਂ, ਕਿਉਂਕਿ ਸਾਡਾ ਮਨ ਰੋਗੀ ਆ। ਗੁਰਬਾਣੀ 'ਚ ਸਮਝਾ ਰਹੇ ਨੇ, ਜੋ ਜੋ ਦੀਸੈ ਸੋ ਸੋ ਰੋਗੀ, ਵੀ ਜਿਹਨੂੰ ਵੀ ਅਸੀਂ ਦੇਖਦੇ ਹਾਂ ਸੰਸਾਰ ਦੇ ਵਿੱਚ ਸਾਰਾ ਰੋਗੀ ਆ। ਇੱਥੇ ਤਨ ਦੀ ਗੱਲ ਨਹੀਂ ਚੱਲਦੀ, ਤਨ ਦੇ ਰੋਗ ਵੱਖਰੇ ਨੇ, ਮਨ ਦੇ ਰੋਗ ਵੱਖਰੇ ਨੇ। ਇਸ ਕਰਕੇ ਇਸ ਮਨ ਨੂੰ ਰੋਗ ਲੱਗੇ ਹੋਏ ਨੇ। ਸਭ ਤੋਂ ਵੱਡਾ ਰੋਗ ਤਾਂ ਹੈ ਕਿ ਉਹ ਜਨਮ ਮਰਨ 'ਚ, ਜਨਮ ਮਰਨ 'ਚ ਹਉਮੈ ਲੈ ਕੇ ਆਉਂਦੀ ਹੈ, ਮੈਂ ਹਾਂ, ਮੈਂ ਕੁਛ ਹਾਂ, ਮੈਂ ਕਥਾ ਵਾਚਕ ਹਾਂ, ਮੇਰੇ ਜਿੰਨੀ ਵਧੀਆ ਕਥਾ ਕੋਈ ਨਹੀਂ ਕਰਦਾ, ਮੈਂ ਬੜਾ ਵਧੀਆ ਕੀਰਤਨੀ ਹੈ, ਇਹ ਮੈਂ ਜਿਹੜੀ ਨਾ ਹਉਮੈ ਹੈ ਕਹਿੰਦੇ, ਇਹ ਖਤਮ ਕਰਨੀ ਹੈ, ਸਿਮਰਨ ਕਰਨਾ, ਬੰਦਗੀ ਕਰਨੀ ਹੈ, ਆਪਾ ਭਾਵ ਖਤਮ ਹੋਊਗਾ ਜਦੋਂ ਅਸੀਂ ਸਭ ਕੁਛ ਗੁਰੂ ਨੂੰ ਸੌਂਪ ਦਾਂਗੇ। ਸੋ ਇਸ ਕਰਕੇ ਮਾਰ ਕਹਿੰਦੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ ਹੈ, ਹੁਕਮ ਮੰਨਣਾ, ਗੁਰੂ ਦਾ ਬਚਨ ਮੰਨਣਾ। ਸੋ ਆਪਣੀ ਸਾਰਿਆਂ ਦੀ ਉਸ ਗੁਰਮੁਖ ਜਨ ਭਾਈ ਖਾਲੜਾ ਜੀ, ਜਸਵੰਤ ਸਿੰਘ ਜੀ ਜੋ ਕਿ ਇੱਥੇ ਵੀ ਆਏ ਸੀ, ਉਹਨਾਂ ਦੀ ਬਹੁਤ ਸਾਰੀਆਂ ਵੀਡੀਓ ਵੀ ਤੁਸੀਂ ਸੁਣਦੇ ਹੋ, ਉਹਨਾਂ ਨੇ ਜਿਹੜੇ ਸੱਚ ਦੇ ਮਾਰਗ 'ਤੇ ਚੱਲਿਆ, ਉਹਨਾਂ ਨੂੰ ਸੱਚੀ ਸ਼ਰਧਾਂਜਲੀ ਤਾਂ ਹੋਊ ਜੇ ਅਸੀਂ ਵੀ ਗੁਰੂ ਦੇ ਮਾਰਗ 'ਤੇ ਚੱਲਾਂਗੇ, ਸੱਚ ਦੇ ਮਾਰਗ 'ਤੇ ਚੱਲਾਂਗੇ, ਝੂਠ ਦੇ ਰਾਜ ਤੋਂ ਉੱਪਰ ਉੱਠਾਂਗੇ। ਗੁਰੂ ਕਿਰਪਾ ਕਰੇ। ਗੁਰਬਾਣੀ ਗਾਦ ਬੋਧ ਹੈ, ਗੁਰਬਾਣੀ ਦੀ ਵਿਚਾਰ ਕਰਦੇ ਹਾਂ। ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਜੋ ਸੰਗਤ ਦੇ ਅਨੁਕੂਲ ਨਾ ਹੋਵੇ, ਸੰਗਤ 'ਤੇ ਗੁਰੂ ਬਖਸ਼ਣਹਾਰ ਹੈ, ਬਖਸ਼ ਦੇਣਾ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ, ਜੋ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਰਹੇ ਸਨ। ਆਓ ਮਿਸਟਰ ਜੋਰਜ ਹਰਬੀ, ਜੋ ਕਿ ਡੈਲਟਾ ਦੇ ਮੇਅਰ ਨੇ, ਉਹ ਵਿਚਾਰਾਂ ਆਪ ਜੀ ਦੇ ਨਾਲ ਸਾਂਝੀਆਂ ਕਰ ਰਹੇ ਨੇ। ਉਹਨਾਂ ਤੋਂ ਉਹਨਾਂ ਦੀਆਂ ਵਿਚਾਰਾਂ ਸਰਵਣ ਕਰੀਏ। ਉਪਰੰਤ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ, ਉਹਨਾਂ ਦਾ ਰਾਗੀ ਜਥਾ ਕੀਰਤਨ ਦੀ ਹਾਜ਼ਰੀ ਭਰਨਗੇ। ਮਿਸਟਰ ਜੋਰਜ ਹਰਬੀ ਜੀ, ਜੋ ਕਿ ਡੈਲਟਾ ਦੇ ਮੇਅਰ ਨੇ, ਆਪ ਜੀ ਦੇ ਨਾਲ ਵਿਚਾਰਾਂ ਸਾਂਝੀਆਂ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਮਿਸਟਰ ਜੋਰਜ ਹਰਬੀ ਜੀ, ਉਹਨਾਂ ਦੇ ਸਾਥੀਆਂ ਦਾ, ਜੋ ਕਿ ਉਹਨਾਂ ਨੇ ਆਪਣੇ ਵਿਚਾਰ ਸੰਗਤਾਂ ਦੇ ਨਾਲ ਸਾਂਝੇ ਕੀਤੇ। ਸੁਭਾਅ ਗੁਰਬਾਣੀ ਦੇ ਕੀਰਤਨ ਸਰਵਣ ਕਰਦੇ ਹਾਂ। ਸਰਕਾਰ ਜੋ ਭਾਈ ਸਾਹਿਬ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ, ਉਹਨਾਂ ਦੇ ਰਾਗੀ ਜਥੇ ਤੋਂ 12:30 ਵਜੇ ਕਰੀਬ ਸਮਾਪਤੀ ਹੋਵੇਗੀ। ਉਪਰੰਤ 3:30 ਸਰਕਾਰ ਜੋ ਮਾਤਾ ਜੀ, ਉਹਨਾਂ ਦੀ ਅੰਤਮ ਅਰਦਾਸ ਦੇ ਕੀਰਤਨ ਆਰੰਭ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹੀ ਸਦਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੀ ਆ ਰਿਹਾ ਨਾ ਚਰਾਏਗਾ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ।

ਸਹਿਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਿਆ ਵੈ

ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ।

ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬਾ, ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੂੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸ਼ੋ ਹੀਣ ਮਾਣਿਆਂ ਦੇ ਮਾਣ, ਨੇ ਤਾਣਿਆਂ ਦੇ ਤਾਣ, ਨਿਓਟਿਆਂ ਦੇ ਓਟ, ਗੁਰੂ ਗਰੀਬ ਨਿਵਾਸ, ਸਤਿਗੁਰੂ ਧੰਨ ਧੰਨ ਸਾਹਿਬਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਨੇ ਪਾਰ ਕਿਰਪਾ ਕੀਤੀ। ਪਰਸੋਂ ਦੇ ਰੋਜ਼ ਤੋਂ ਭਾਈ ਗੁਰਮੀਤ ਸਿੰਘ ਖੰਗੂੜਾ, ਬੀਬੀ ਕੁਲਦੀਪ ਕੌਰ ਖੰਗੂੜਾ ਦੇ ਸਪੁੱਤਰ, ਸਰਦਾਰ ਸੰਦੀਪ ਸਿੰਘ ਖੰਗੂੜਾ, ਬੀਬੀ ਤਨਵੀਰ ਕੌਰ ਖੰਗੂੜਾ ਸੇ ਪਰਿਵਾਰ ਨੂੰ ਨਵੇਂ ਮਕਾਨ ਬਖਸ਼ੇ ਸ਼ੁਕਰਾਨੇ ਵਜੋਂ, ਅਤੇ ਦੂਸਰਾ ਪਰਿਵਾਰ ਸਰਦਾਰ ਸਰਵਣ ਸਿੰਘ ਮਨਹਾਸ ਦੀ ਯਾਦ ਦੇ ਅੰਦਰ, ਮਨਹਾਸ ਪਰਿਵਾਰ ਭੱਟੀ ਪਰਿਵਾਰਾਂ ਵੱਲੋਂ ਪਰਸੋਂ ਦੇ ਰੋਜ਼ ਤੋਂ ਦੋ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਸੀ। ਭੋਗ ਤੋਂ ਉਪਰੰਤ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਦੀਵਾਨ ਸੱਜੇ ਹੋਏ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰਮਤ ਵਿਚਾਰਾਂ ਹੋਈਆਂ, ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਗਾਇਨ ਹੋਏ, ਸਮੁੱਚੀ ਸੇਵਾ ਨਿਭਾਉਂਦਿਆਂ

ਕਰਨੀਆ ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਪ੍ਰਦਾਨ ਕਰਨੀ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭ ਦਾ ਤਿਲ ਫੁੱਲ ਭੀਟਾ ਦਰ ਪ੍ਰਵਾਨ ਕਰਨਾ ਸਭ ਦੇ ਪਰਿਵਾਰਾਂ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਦਰੋਂ ਕਰੋਂ

ਆਜਦੇ ਹੋਏ ਮੁੱਖ ਵਾ ਬਖਸ਼ ਕੇ ਕਿਰਤਾਰਥ ਕਰੋ ਜੀ ਸੇ ਈ ਪਿਆਰੇ ਮੇਰ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅਬ ਰੱਖੋ ਦਾਸ ਪਾਠ ਕੀ ਲਾਜ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ, ਪਰਸੋਂ ਦੇ ਰੋਜ਼ ਤੋਂ ਮਨਹਾਸ ਪਰਿਵਾਰ ਅਤੇ ਖੰਗੂੜਾ ਪਰਿਵਾਰ ਵੱਲੋਂ ਦੋ ਸ਼੍ਰੀ ਅਖੰਡ ਸਾਹਿਬ ਆਰੰਭ ਹੋਏ ਸੀ, ਜਿਨ੍ਹਾਂ ਦੇ ਭੋਗ ਤੋਂ ਪਰਮ ਦੀਵਾਨ ਸੱਜੇ ਸਨ। ਸੱਜੇ ਹੋਏ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰਮਤਿ ਵਿਚਾਰਾਂ ਆਪ ਜੀ ਨੇ ਸਰਵਣ ਕੀਤੀਆਂ। ਇੱਥੇ ਹੀ ਸਵੇਰ ਦੇ ਦੀਵਾਨਾਂ ਦੀ ਸਮਾਪਤੀ ਹੈ ਅਤੇ ਸਾਡੇ ਅਤਿ ਸਰਕਾਰਯੋਗ ਮਾਤਾ ਇੰਦਰਜੀਤ ਕੌਰ ਜੀ ਸੰਘਾ, ਜੋ ਕਿ ਪਿਛਲੇ ਦਿਨੀ ਉਸ ਵਾਹਿਗੁਰੂ ਦੀ ਬਖਸ਼ੀ ਸਵਾਸਾਂ ਦੀ ਪੂੰਜੀ ਨੂੰ ਭੋਗ ਕਰਕੇ ਪਰਲੋਕ ਨੂੰ ਗਮਨ ਕਰ ਗਏ ਸਨ, ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਆਪਣੇ ਗ੍ਰਹਿ ਵਿਖੇ ਸੰਘਾ ਪਰਿਵਾਰ ਨੇ ਸਹਿਜ ਪਾਠ ਆਰੰਭ ਕਰਵਾਏ ਸੀ। ਉਹਨਾਂ ਦੇ ਭੋਗ ਵੀ ਪੈਣਗੇ ਅਤੇ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਸਭ ਤੋਂ ਪਹਿਲਾਂ ਗੁਰਬਾਣੀ ਦੇ ਕੀਰਤਨ ਹੋ ਰਹੇ ਨੇ। ਗੁਰਬਾਣੀ ਕੀਰਤਨ ਆਪ ਜੀ ਨੂੰ ਸਰਵਣ ਕਰਾ ਰਹੇ ਹਨ। ਸਰਕਾਰ ਜੋ ਭਾਈ ਸਾਹਿਬ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ, ਉਹਨਾਂ ਦਾ ਰਾਗੀ ਜਥਾ, ਆਓ ਰਾਗੀ ਜਥੇ ਤੋਂ ਸਭ ਤੋਂ ਪਹਿਲਾਂ ਗੁਰਬਾਣੀ ਦੇ ਕੀਰਤਨ ਸਰਵਣ ਕਰੀਏ। ਉਪਰੰਤ ਪਰਿਵਾਰ ਵੱਲੋਂ ਆਪਣੇ ਗ੍ਰਹਿ ਵਿਖੇ ਰੱਖੇ ਹੋਏ ਸਹਿਜ ਪਾਠ ਸਾਹਿਬ ਜੀ ਦੇ ਭੋਗ ਪੈਣਗੇ, ਉਪਰੰਤ ਅਰਦਾਸ ਹੋਵੇਗੀ। ਸੋ ਆਓ ਰਾਗੀ ਜਥੇ ਤੋਂ ਪਾਵਨ ਬਾਣੀ ਦੇ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦੇ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੀ, ਮਨ ਵਜਿਆ ਵਧਾਈਆ, ਰਾਗ ਰਤਨ ਪਰਿਵਾਰ ਭਰੀਆ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾ ਦੇ ਹਰਨਾ ਦਾ ਤੂੰ ਮਨ ਮੇਰੇ ਜੂ ਸਭ ਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਜ ਸਤਿਵਾਰਨਾ, ਸਮਰਾ ਗਿੱਲਾ ਸਮਰੱਥ ਸੁਆਮੀ ਸੋ ਕਮਰ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ, ਸਾਚੇ ਸਾਹਿਬ ਕਿਆ ਨਾਹੀਂ ਕਰਤੇ ਰਹਿ, ਕਰਤਾ ਤੇਰਾ ਸਭ ਕਿਛ ਹੈ, ਜਿਸ ਦੇਹ ਸੁ ਪਾਵੇ ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ ਨਾਮ।

ਪਿਆਰ ਮੇਰਾ ਜਨ ਭੁੱਖਾ ਸਭ ਗਵਾਈਆ ਕਰ ਸਾਂਤ ਸੁਖ ਮਨ ਵਸਿਆ ਜਿਨ ਛਾਸਾ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀਆਂ ਇਹ ਵਡਿਆਈਆ ਕਹਿ ਨਾਨਕ ਸੁਣੋ ਸੰਤ ਹੋ ਸਭ

ਹੇ ਰੰਗਲ ਗੁਰਦੇ ਅਮਰਦਾਸ ਰਾਮਦਾਸ ਮਹੀ ਸਾਈ ਅਰਜਨ ਹਰ ਗੋਬਿੰਦ ਰੋ ਸਿਮਰੋ ਸ੍ਰੀ ਹਰਿ ਰਾਇ ਸ਼੍ਰੀ ਹਰਿ

ਪਾਵਨ ਬਾਣੀ ਦੇ ਸ਼ਬਦ ਕੀਰਤਨ ਹੋਏ, ਸਮੁੱਚੀ ਪੜ੍ਹੀ ਸੁਣੀ ਬਾਣੀ ਦਾ ਭਾਵ ਉਸ ਵਿਛੜੀ ਹੋਈ ਰੂਹ ਆਤਮਾ ਨੂੰ ਪ੍ਰਦਾਨ ਕਰਦੇ ਹੋਏ, ਉਸ ਵਿਛੜੀ ਰੂਹ ਆਤਮਾ ਨੂੰ ਸਦਾ ਲਈ ਆਪਣੇ ਚਰਨਾਂ 'ਚ ਨਿਵਾਸਾ ਬਖਸ਼ਣਾ, ਪਿੱਛੇ ਸਾਰੇ ਪਰਿਵਾਰ ਦੇ ਸਿਰ 'ਤੇ ਆਪਣਾ ਮਿਹਰ ਭਰਿਆ ਹੱਥ ਰੱਖ ਕੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਸਵਾਰੀ ਸਾਹਿਬ ਸੰਗਤ, ਅੱਜ ਅਸੀਂ ਸਾਰੇ ਸਾਡੇ ਅਤੀ ਸਤਿਕਾਰਯੋਗ ਮਾਤਾ ਇੰਦਰਜੀਤ ਕੌਰ ਜੀ ਸੰਘਾ, ਜਿਨ੍ਹਾਂ ਬਾਰੇ ਭਾਈ ਸਾਹਿਬ ਜੀ ਰਾਗੀ ਜਥਾ ਸ਼ਬਦ ਪੜ੍ਹ ਰਿਹਾ ਸੀ, ਕਿਆ ਜਾਣਾ ਕਿਵ ਮਰੇਂਗੇ, ਕੈਸਾ ਮਰਨਾ ਹੋਵੇ, ਜੇਕਰ ਸਾਹਿਬ ਮਨੋ ਨਾ ਮੀਸਰਾ ਤਾਂ ਸਹਿਲਾ ਮਰਨਾ ਹੋਵੇ। ਇਹ ਕਿਸੇ ਵੀ ਇਨਸਾਨ ਨੂੰ ਪਤਾ ਨਹੀਂ ਕਿ ਉਸਦਾ ਆਖਰੀ ਸਮਾਂ ਕਿੱਥੇ ਕਿਸ ਤਰ੍ਹਾਂ ਆਉਣਾ ਹੈ। ਇਹ ਮਾਲਕ ਦੇ ਆਪਣੇ ਵੱਸ ਦੀ ਖੇਡ ਹੈ। ਸਾਡੇ ਅਤੀ ਸਰਕਾਰਯੋਗ ਮਾਤਾ ਜੀ ਮਾਤਾ ਇੰਦਰਜੀਤ ਕੌਰ ਜੀ ਕੁਝ ਸਮਾਂ ਪਹਿਲਾਂ ਪੰਜਾਬ ਗਏ, ਮਾਲਕ ਦਾ ਹੁਕਮ ਆ ਗਿਆ, ਸਾਡੇ ਪਾਸੋਂ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਕਰਕੇ ਚਲੇ ਗਏ। ਭਾਵੇਂ ਕਿ ਪਰਿਵਾਰ ਨੇ ਉੱਥੇ ਵੀ ਉਹਨਾਂ ਦੀ ਆਤਮਕ ਸ਼ਾਂਤੀ ਵਾਸਤੇ ਬਾਣੀ ਦੇ ਪਾਠ ਦੇ ਭੋਗ ਪਾਏ, ਪਰ ਬਹੁਤ ਸਾਰੀਆਂ ਸੰਗਤਾਂ ਇਸ ਪਰਿਵਾਰ ਦੇ ਨਾਲ ਇੱਥੇ ਸਨੇਹ ਰੱਖਦੀਆਂ ਨੇ। ਸਾਡੇ ਅਤੀ ਸਰਕਾਰ ਜੋ ਸਰਦਾਰ ਬਲਜਿੰਦਰ ਸਿੰਘ ਜੀ ਸੰਘਾ, ਜੋ ਕਿ ਖਾਲਸਾ ਦੀਵਾਨ ਸੋਸਾਇਟੀ ਵਿੱਚ ਲੰਮੇ ਸਮੇਂ ਤੋਂ ਸੇਵਾ ਨਿਭਾਉਂਦੇ ਨੇ, ਉੱਥੇ ਹੀ ਜਿੱਥੇ ਨਗਰ ਕੀਰਤਨ ਹੋਣਾ ਜਾਂ ਅੰਮ੍ਰਿਤ ਛਕਾਉਣ ਦੀ ਦਾਤ, ਜਿੱਥੇ ਪੰਜ ਪਿਆਰੇ ਸਿੰਘ ਸਾਹਿਬਾਨ ਦਿੰਦੇ ਨੇ, ਉੱਥੇ ਹੀ ਸਾਡੇ ਸਰਕਾਰ ਜੋ ਭਾਈ ਬਲਜਿੰਦਰ ਸਿੰਘ ਜੀ ਸੰਘਾ ਪੰਜਾਂ ਪਿਆਰਿਆਂ ਨੂੰ ਸਜਾਉਣ ਵਿੱਚ ਉਹਨਾਂ ਦਾ ਸਹਿਯੋਗ ਹਰ ਸਮੇਂ ਕਰਦੇ ਰਹਿੰਦੇ ਨੇ। ਬੜਾ ਹੀ ਸਤਿਕਾਰਯੋਗ ਪਰਿਵਾਰ ਹੈ ਸਾਡੇ ਖਾਲਸਾ ਦੀਵਾਨ ਸੋਸਾਇਟੀ ਦੇ ਸਾਰੇ ਹੀ ਸੇਵਾਦਾਰਾਂ ਵੱਲੋਂ, ਅਤੇ ਸਾਡੇ ਇਸ ਅਸਥਾਨ ਦੇ ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਜੀ ਠਵਾਲ, ਉਹਨਾਂ ਵੱਲੋਂ ਸਾਰੇ ਸੰਘਾ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ ਹੋਏ ਮਾਲਕ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਕਿ ਸਤਿਗੁਰੂ ਜੀ ਉਸ ਵਿੱਚ ਸਰੀਰ ਆਤਮਾ ਨੂੰ ਸਦਾ ਲਈ ਆਪਣੇ ਚਰਨਾਂ 'ਚ ਨਿਵਾਸਾ ਬਖਸ਼ਿਓ। ਪਿੱਛੇ ਸਾਰੇ ਸੰਘਾ ਪਰਿਵਾਰ ਨੂੰ ਇਸੇ ਤਰ੍ਹਾਂ ਗੁਰਸਿੱਖੀ ਨਾਮਦਾਨ ਦੇ ਨਾਲ ਜੋੜੀ ਰੱਖਿਓ। ਇੱਥੇ ਹੀ ਸਮਾਪਤੀ ਹੈ, ਹੁਣ ਪ੍ਰਸ਼ਾਦ ਵਰਤੇਗਾ। ਸਾਰਿਆਂ ਨੇ ਪ੍ਰਸ਼ਾਦ ਲੈ ਕਰਕੇ ਪਰਿਵਾਰ ਵੱਲੋਂ ਗੁਰੂ ਕਾ ਲੰਗਰ ਸੱਜਿਆ ਹੋਇਆ ਹੈ, ਸਾਰਿਆਂ ਨੇ ਗੁਰੂ ਕਾ ਲੰਗਰ ਛੱਕ ਕੇ ਜਾਣਾ। ਜਿੰਨੇ ਵੀ ਭੈਣ ਭਰਾ ਰਿਸ਼ਤੇਦਾਰ ਸੰਘਾ ਪਰਿਵਾਰ ਦੇ ਸੱਦੇ 'ਤੇ ਇੱਥੇ ਆਏ ਹੋ, ਸਾਰਿਆਂ ਦਾ ਸੰਘਾ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ। ਇੱਥੇ ਹੀ ਸਮਾਪਤੀ ਹੈ, ਹੁਣ ਪ੍ਰਸ਼ਾਦ ਵਰਤ ਰਿਹਾ। ਸਾਰਿਆਂ ਨੇ ਪ੍ਰਸ਼ਾਦ ਲੈ ਕਰਕੇ ਗੁਰੂ ਕਾ ਲੰਗਰ ਛੱਕ ਕੇ ਜਾਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਠਾਕੁਰ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸ਼ਾਮ ਦੇ ਦੀਵਾਨਾਂ ਵਿੱਚ ਸੇਵਕ ਪਰਿਵਾਰਾਂ ਵੱਲੋਂ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਗੁਰਬਾਣੀ ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਸੇਵਕ ਪਰਿਵਾਰਾਂ ਨੂੰ ਬੇਨਤੀ ਹੈ ਕਿ ਮਹਿੰਦਰ ਬਾਰ ਹਾਲ ਦੇ ਵਿੱਚ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਹੋਣ ਲੱਗੇ ਹਨ। ਵੱਧ ਤੋਂ ਵੱਧ ਸਮਾਂ ਗੁਰੂ ਚਰਨਾਂ ਵਿੱਚ ਬੈਠ ਕਰਕੇ ਪਾਵਨ ਬਾਣੀ ਸਰਵਣ ਕਰਕੇ ਲਾਹੇ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਰਾਸ਼ਟਰਪਤੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਬਾਹੇ ਮਿਟਾਵੋ ਸਿਮਰੋ ਜਾਸ ਬਿਸੰਪਰਿਕ

ਸੇ ਮੁਖ ਸੁਹਾਵੇ। ਪ੍ਰਭ ਕੋ ਸਿਮਰੈ ਤਨ ਸੁਖ ਬਿਹਾਵੈ, ਪ੍ਰਭ ਕੋ ਸਿਮਰੈ ਤਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਨ ਨਿਰਮਲ ਰੀਤਾ, ਪ੍ਰਭ ਕੋ ਸਿਮਰੈ ਤਨ ਅਨੰਦ ਕਨੇਰੇ।

ਪ੍ਰਭ ਕੈ ਸਿਮਰਨ ਨਿਚਲ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ, ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾਂਤ ਨ ਪਾਰ, ਸਿਮਰੇ ਸੇ ਜਨ ਜਿਨ ਕੋ ਪ੍ਰਭ ਮਇਆ, ਨਾਨਕ ਤਿਨ ਜਨ ਸਰਣੀ ਪਇਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚੋਂ ਕੁੰਟ ਜਾਤੇ।

ਬੁਝਾਇਆ ਨਾਨਕ ਗੁਰਮੁਖ ਹਰਿ ਸਿਮਰਨ ਤਨ ਪਾਇਆ ਸਲੋਕ ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ ਮਾਨਿਓਹਾ ਨਾਮ ਤੇਰੇ ਸੰਗ ਸਹਾਈ ਜੈ ਮਹਾ ਭਿਆਨ ਦੂਤ ਜਮ ਦਲੈ ਤਹ ਕੇਵਲ ਨਾਮ ਸੰਗ ਤੇਰੇ ਚੱਲੈ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਦਾਰੀ ਅਨਕ ਪੁਨੇ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਕ ਨੇਰੇ ਸਗਲ ਸ੍ਰੇਸ਼ਟ ਕੋ ਰਾਜਾ

ਹਰ ਕਾ ਨਾਮ ਜਪਤ ਅਕਾਵੇ ਜੇ ਮਾਰਗੇ ਜਾਤ ਅਕੇਲਾ ਤੈ ਹਰ ਨਾਮ ਸੰਗ ਹੋ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪਤ ਤੈ ਪਾਰ ਪਰਾਹੀ ਅਨਕ ਬਿਗਨ ਜੇ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਦਾਰੇ ਅਨਕ ਜੋਨ ਜਨਮੈ ਮਰ ਜਾਮ

ਦੀਨਾ ਹਰ ਧਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸ ਮਾਤੇ ਆਠ ਪੈਰ

ਸ਼ੋਕ ਬਹੁ ਸਾਸਤਰ ਬਹੁ ਸਿਮਰਤੀ ਪੇਖੇ ਸਰਬਟ ਢੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖਟ ਸਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮੱਧੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੇ ਬੋ ਰਤਨਾ ਸਰੀਰ ਕਟਾਏ ਹੋਮੇ ਕਰ ਰਾਤੀ

ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮਹਿ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮਹਿ ਅੰਮ੍ਰਿਤ ਬਾਣੀ ਹਰ ਕੋ ਜਾ ਸੁਨ ਰਸਨ ਬਖਾਨੀ ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜਿਹੇ ਘਟ ਵਸੈ ਹਾਰ ਨਾਮ ਸਲੋਕ ਨਿਰਗੁਣ ਯਾਰ ਅਨਿਆ ਸੋ ਪ੍ਰਭ ਸਦਾ ਸਮਾਲ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਬਿਹੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਨੀ ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ

ਤਾ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਤਿਸਹੇ ਤਿਆਗ ਵਰ ਸੰਗਰਚਨਾ ਐਸੇ ਦੋਖ ਮੂੜ ਅੰਧ ਬਿਆਪੇ ਨਾਨਕ ਕਾਢ ਲੇਹੋ ਪ੍ਰਭ ਆਪੇ।

ਸੰਗ ਹੋਏ ਅੰਧ ਕੂਪ ਮੈਂ ਪਤਤ ਬਿਕਰਾਲ। ਨਾਨਕ ਕਾਢ ਲਿਹੋ ਪ੍ਰਭ ਦਇਆਲ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ। ਬਾਹਰ ਭੇਖ ਅੰਤਰ ਮਲ ਮਾਇਆ, ਸ਼ਬਸ਼ ਨਾਹੀਂ ਕਛ

ਮਹਿਤ ਤੁਮ ਹੀ ਜਾਨੀ। ਨਾਨਕ ਦਾਸ ਸਦਾ ਕੁਰਬਾਨੀ, ਸਲੋਕ ਦੇਨ ਹਾਰ ਪ੍ਰਭ ਛੋੜ ਕੈ ਲਾਗੇ ਆਨ ਸਵਾਏ। ਨਾਨਕ ਕਹੂ ਨਾ ਸੀ ਜਈ ਬਿਨ ਨਾਵੇਂ, ਪਤ ਜਾਏ ਅਸ਼ਟਪਦੀ ਦਸ ਬਸਤੂਲੇ ਪਾਸ਼।

ਸਾਧ ਕੀ ਸਰਨ। ਨਾਨਕ ਜਪ ਜਪ ਜੀਵੇ ਹਰ ਕੇ ਚਰਨ, ਮਿਥਿਆ ਸ੍ਰਵਣ ਪਰ ਨਿੰਦਾ ਸੁਣਹੇ, ਮਿਥਿਆ ਹਸਤ ਪਰ ਦਰਬ ਕੋਹਿਰ ਹੈ, ਮਿਥਿਆ ਨੇਤਰ ਪੇਖਤ ਪਰ ਤਿਰਿਆ ਰੁਪਾਦ, ਮਿਥਿਆ ਰਸਨਾ

ਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉਂ ਕਿਰਪਨ ਕੇ ਨਿਰਾਰਥ ਦਾਮ। ਧਨ ਧਨ ਤੇ ਜਨ ਜੈ ਕਟ ਬਸਿਓ ਹਰ ਨਾਉ, ਨਾਨਕ ਤਾਂ ਕਹਿ ਬਲ ਬਲ ਜਾਓ, ਰਹਿ ਤੇ ਅਵਰ ਕਾ ਸ਼ਬਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ। ਜਾਨਣ ਹਾਰ ਪ੍ਰਭੂ ਪਰਬੀਨ, ਬਾਹਰ ਭੇਖ ਨ ਕਾਹੂ ਭੀਨ, ਵਰ ਉਪਦੇ ਸੈ ਆਪਣਾ ਕਰੈ, ਆਵਤ ਜਾਵਤ ਜਨਮੈ ਮਰੈ। ਜਿਸ ਕੈ ਅੰਤਰ ਬਸੇ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ, ਜੋ ਤੂੰ ਭਾਨੇ ਤਿਨ ਪ੍ਰਭ ਜਾਤਾ, ਨਾਨਕ ਉਨ ਜਨ ਚਰਨ ਪਰਾਤਾ। ਕਰੋ ਬੇਨਤੀ ਪਾਰ ਬ੍ਰਹਮ, ਸਭ ਜਾਣੇ ਆਪਣਾ ਕੀਆ ਆਪੇ ਮਾਨੇ, ਆਪੇ ਆਪ ਆਪ ਕਰਤਨ ਬੇਰਾ, ਕਿਸੈ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ, ਉਪਾਪ ਸਿਆਣਪ ਸਗਲ ਤੇ ਰਹਿਤ, ਸਭ ਕਛ ਜਾਣੇ ਆਤਮ ਕੀ ਰਹਿਤ, ਜਿਸ ਭਾਵੈ

ਲਾਵੈ ਤੇ ਸਕੋ ਸਿਮਰਤ ਪਰਮਗਤ ਪਾਵੈ ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸ ਹੇ ਧਿਆਈ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨ ਆਠ ਪਹਿਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ

ਜੇ ਪ੍ਰਸਾਦ ਸੁਖ ਸੇਜ ਸੋਈਜੈ ਮਨ ਆਠ ਪਹਿਰ ਤਾਂ ਕਾ ਜਸ ਗਾਵੀਜੈ ਜੇ ਪ੍ਰਸਾਦ ਤੁਝ ਸਭ ਕਉ ਮਾਨੈ।

ਨਾਨਕ ਜਸ ਕਹੈ ਜੇ ਪ੍ਰਸਾਦ ਸੁਨਹਿ ਕਰਨ ਨਾ ਜੇ ਪ੍ਰਸਾਦ ਪੇਖੇ ਬਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨ ਜੇ ਪ੍ਰਸਾਦ ਸੁਖ ਸਹਿਜੇ ਬਸਨਾ ਜੇ ਪ੍ਰਸਾਦ ਹਸਤ ਕਰ ਚੱਲ ਹੈ ਜੇ ਪ੍ਰਸਾਦ ਸੰਪੂਰਨ ਫਲ ਹੈ

ਪਦੀ ਸਾਧ ਕੈ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧ ਕੇ ਸੰਗ ਮਿਟੇ ਅਭਿਮਾਨ ਸਾਧ ਕੇ ਸੰਗ ਪ੍ਰਗਟੇ ਸੁਗਿਆਨ ਸਾਧ ਕੇ ਸੰਗ ਬੁਝੇ ਪ੍ਰਭ ਨੇਰਾ ਸਾਧ ਸੰਗ ਸਭ ਹੋਤਨ ਬੇਰਾ ਸਾਧ ਕੈ ਸੰਗ ਪਾਏ ਨਾਮ ਰਤਨ ਸਾਧ ਕੇ ਸੰਗ ਕੂਪਰ ਯਤਨ ਸਾਧ ਕੀ ਮਹਿਮਾ ਵਰਨੇ ਕੌਣ ਪਰਾਨੀ ਨਾਨਕ ਸਾਧ ਕੀ ਸੋਭਾ ਪ੍ਰਭ ਮਾਹੇ ਸਮਾਨੀ ਸਾਧ ਕੈ ਸੰਗ ਅਗੋਚਰ ਮਿਲੈ ਸਾਧ ਕੇ ਸੰਗ ਸਦਾ ਪ੍ਰਫੁੱਲੈ ਸਾਧ ਕੇ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੇ ਸੰਗ ਮਨੋਹਰ ਬੈਨ ਸਾਧ ਕੇ ਸੰਗ ਨ ਕਤੂੰ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ ਸਾਧ ਕੈ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸ

ਕੇਵਲ ਪਾਰ ਬ੍ਰਹਮ ਸਾਧ ਕੈ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧ ਕੇ ਸੰਗ ਸਭ ਕੋ ਲਈ ਉਧਾਰੇ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੇ ਸਾਧੂ ਕੈ ਸੰਗ ਸੋ ਧਨ ਪਾਵੇ ਜਿਸ ਧਨ ਤੇ ਸਭ ਕੋ ਵਰ

ਅੰਮ੍ਰਿਤ ਗੁਣ ਗਾਇਨ ਸਾਧਕੇ ਸੰਗ ਸਰਬਥਾਨ ਗਮ ਨਾਨਕ ਸਾਧਕੇ ਸੰਗ ਸਫਲ ਜਨਮ ਸਾਧਕੇ ਸੰਗ ਨਹੀਂ ਕਛ ਕਾਲ।

ਸਾਧ ਰਿਧ ਵਸੇ, ਨਾਨਕ ਉਦਰੇ ਸਾਧ ਸੁਨ ਰਸੈ। ਸਾਧ ਕੈ ਸੰਗ ਸੁਨੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਉ, ਸਾਧ ਕੇ ਸੰਗ ਨਾ ਮਨ ਤੇ ਬਿਸਰੈ। ਸਾਧ ਸੰਗ ਸਰ ਪਰ ਨਿਸਤਰੇ, ਸਾਧ ਕੇ ਸੰਗ ਲੱਗੇ ਪ੍ਰਭ ਮੀਠਾ, ਸਾਧੂ ਕੈ ਸੰਗ ਘਟ ਘਟ ਬੀਠਾ।

ਸਾਧ ਬਣਿ ਆਈ। ਨਾਨਕ ਸਾਧ ਪ੍ਰਭੇਦ ਨਾ ਭਾਈ ਸਲੋਕ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੇ ਇਕਸ ਬਿਨ ਕੋਏ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ, ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲੇ ਅਲੇਪ। ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋਖ। ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਕ ਕੋ ਲਾਗੇ ਤੁਲ ਪਵਾਨ। ਬ੍ਰਹਮ ਗਿਆਨੀ ਕੈ ਧੀਰਜੇਕ, ਜਿਉਂ ਬਸਦਾ ਕੋ ਖੋਦੇ ਕੋ ਚੰਦਨ ਲੇਪ।

ਕੀ ਦ੍ਰਿਸ਼ਟੀ ਅੰਮ੍ਰਿਤ ਬਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ।

ਬ੍ਰਹਮ ਗਿਆਨੀ ਕਉ ਬਲ ਬਲ ਜਾਈਐ ਬ੍ਰਹਮ ਗਿਆਨੀ ਕਉ ਖੋਜੇ ਮਹੇਸਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸਰ ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕਾ ਸਗਲ ਮਨ ਮਾਹੇ ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ

ਵੈਸਨੋ ਸੋ ਜਿਸ ਉਪਰ ਸੋ ਪ੍ਰਸੰਨ ਬਿਸਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੈ ਨਿਹ ਕਰਮ ਤਿਸ ਵੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਗਤ ਕੀ

ਭੇਗਾਤਮ ਨਿਕੋਰ। ਕਈ ਕੋਟ ਪਰ ਦਰਬ ਕੋ ਹਿਰ ਹੈ, ਕਈ ਕੋਟ ਪਰ ਦੁਖ ਨਾ ਕਰ ਹੈ, ਕਈ ਕੋਟ ਮਾਇਆ ਸ਼ਰਮ ਮਾਹੇ, ਕਈ ਕੋਟ ਪਰ ਦੇਸ ਪਰਮਾਹੇ। ਜਿਤ ਜਿਤ ਲਾਭ ਹੋ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ। ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ, ਕਈ ਕੋਟ ਪੰਖੀ ਸਰਪਿਉ ਪਾਏ, ਕਈ ਕੋਟ ਪਾਥਰ ਬਿਰਖ ਨਿਪਜਾਏ।

ਸੰਤ ਕੈ ਦੂਖਣ ਮਤ ਹੋਏ ਮਲੀਨ, ਸੰਤ ਕੈ ਦੂਖਣ ਸੋਭਾ ਤਹੀਨ, ਸੰਤ ਕੇ ਹਤੇ ਕੋ ਰੱਖੇ ਨਾ ਕੋਏ, ਸੰਤ ਕੈ ਦੂਖਣ ਥਾਨ ਭ੍ਰਸ਼ਟ ਹੋਏ। ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗ ਨਿੰਦਕ ਭੀ ਤਰੈ, ਸੰਤ ਕੇ ਦੂਖਣ ਤੇ ਮੁਖ ਭਵੈ, ਸੰਤਨ ਕਹਿ ਦੂਖਣ ਕਾਗ ਜਿਉ ਲਵੈ, ਸੰਤਨ ਕਹਿ ਦੂਖਣ ਸਰਪ ਜੂਨ ਪਾਏ, ਸੰਤ ਕਹਿ ਦੂਖਣ ਤ੍ਰਿਗਤ ਜੂਨ ਕਿਰਮਾਏ, ਸੰਤਨ ਕਹਿ ਦੂਖਣ ਤ੍ਰਿਸ਼ਨਾ ਮੈ ਜਲੈ, ਸੰਤ ਕਹਿ ਦੂਖਣ ਸਭ ਕੁਸ਼ਲੈ, ਸੰਤ ਕਹਿ ਦੂਖਣ ਤੇਜ ਸਭ ਜਾਏ।

ਜਿਸ ਕਾ ਹੁਕਮ ਬੂ ਸੁਖ ਹੋਏ ਤਿਸ ਕਾ ਨਾਮ ਰੱਖ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਲਾਗੇ ਕੋਏ ਉਸਤਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸਤ ਵਿਵਹਾਰ

ਦੇਖਿਆ ਜਬ ਦੇਖੋ ਤਬ ਸਭ ਕਿਛੁ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ ਨਹਿ ਕਿਛੁ ਜਨਮੈ ਨਹਿ ਕਿਛੁ ਮਰੈ ਆਪਣ ਚਲ ਤੇ ਆਪ ਹੀ ਕਰੇ ਆਵਣ ਜਾਵਣ ਦ੍ਰਿਸ਼ਟ ਅਨ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰੇਸ਼ਟ ਆਪੇ ਆਪ ਸਕਲ ਮੈਂ ਆਪਨਕ ਜੁਗਤ ਲਚ ਥਾਪਿਓ ਥਾਪ ਅਵਿਨਾਸੀ ਨਾਹੀ ਕਿਛੁ ਖੰਡ ਧਾਰਨ।

0: ਦਿਸਤਾਨਾ ਜਿਸ ਤੇ ਉਪਜੇ ਤਿਸ ਮਾਹੇ ਸਮਾਏ ਹੋਏ ਸੁਖ ਨਿਦਾਨ ਬਨ ਆਏ ਆਪਸ ਕੋ ਆਪ ਜੀ ਨੂੰ ਮਾਨ ਨਾਨਕ ਪ੍ਰਭ ਜਾਨੇ ਕੋ ਜਾਨ ਸਲੋਕ
1: ਸਰਬ ਕਲਾ ਭਰਪੂਰ ਬਿਰਥਾ ਜਨਮ ਹਾਰ ਕੈ ਸਿਮਰਨ ਉਧਰੀਐ ਨਾਨ ਉਸ ਬਲਿਹਾਰ ਅਸ਼ਟਪਦੀ ਟੂਟੀ ਗਾਨਣ ਹਾਰ ਕਿਰਪਾਲ ਸਰਦੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹਿ ਤਿਸ ਤੇ ਬਿਰਥਾ

ਤਿਸ ਬਿਨ ਨਾਹੀ ਤੇਰੈ ਕਿਛ ਕਾਮ, ਗਾਥ ਨਾਨਕ ਜਪ ਏਕ ਹਰ ਨਾਮ। ਰੂਪਵੰਤ ਹੋਏ ਨਾਹੀ ਮੋਹੈ, ਪ੍ਰਭ ਕੀ ਜੋਤ ਸਗਲ ਘਟ ਸੋਹੈ। ਧਨਵੰਤਾ ਹੋਏ ਕਿਆ ਕੋ ਗਰਬੈ, ਜਾ ਸਭ ਕਿਛ ਤਿਸਕਾ। ਦੀਆ ਦਰਬੈ ਅਤ ਸੂਰਾ ਜੇ ਕੋ ਕਹਾਵੈ, ਪ੍ਰਭ ਕੀ ਕਲਾ ਮਿਨਾ ਕਹਿ ਧਾਵੈ। ਜੇ ਕੋ ਹੋਏ ਬਹਿ ਦਾਤਾਰ, ਤਿਸ ਦੇਣ ਹਰ ਜਾਣੈ ਗਵਾਰ। ਜਿਸ ਗੁਰ ਪ੍ਰਸਾਦ ਟੂਟੈ ਹੋ ਰੋ, ਨਾਨਕ ਸੋ ਜਨ ਸਦਾ ਰੋ। ਜਿਉ ਮੰਦਰ ਕੋਥਾ ਮੈਂ ਥੰਮਨ, ਤਿਉ ਗੁਰ ਕਾ ਸ਼ਬਦ ਮਨਹਿ ਉਸ ਥੰਮਨ।

ਜਿਉ ਮਹਾਉਦਿਆਨ ਮੈਂ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਨ ਸੰਤਨ ਕੀ ਬਾਛੋ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵਨਹਾਰ

ਹੱਥ ਸੇਤੀ ਘਰ ਜਾ ਜਿਸ ਵੱਖਰ ਕੋ ਲੈਣ ਤੂੰ ਆਇਆ। ਰਾਮ ਨਾਮ ਸੰਤਨ ਘਰ ਪਾਇਆ ਤਾ ਜਬ ਮਾਨ ਲੇਹੁ ਮਨ ਮੋਲ। ਰਾਮ ਨਾਮ ਹਿਰਦੇ ਮਹਿ ਤੋਲ ਖਲਾਦ ਖੇਪ ਸੰਤੈ ਸੰਗਚਾਰ।

ਸੁਹਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਏ ਅਨਕ ਬਿਘਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਉੱਠ ਗਈ ਸੰਤਹਿ ਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ।

ਸਭ ਕਿਛੁ ਤਿਸਕਾ ਕਰਨੇ ਜੋਗ, ਤਿਸ ਬਿਨ ਦੂਸਰ ਹੁਆ ਨ ਹੋ। ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਉੱਚ ਨਿਰਮਲ ਵਿਕਰਣੀ, ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ। ਜਾ ਕਹਿ ਮਨ ਗੁਰ ਕੀ ਪ੍ਰਤੀਤ, ਜਨ ਆਵੈ ਹਰ ਪ੍ਰਵਚੀਤ, ਭਗਤ ਭਗਤ ਸੁਣੀਏ ਤੇ ਹਲੋਏ। ਜਾ ਕਹਿ ਹਿਰਦੈ ਏਕੋ ਹੋਏ, ਸਚ ਕਰਨੀ ਸਚਤਾ ਕੀ ਰਹਿਤ। ਸਚ ਹਿਰਦੈ ਸਤਮੁਖ ਕਹਿਤ, ਸਚੀ ਦ੍ਰਿਸ਼ ਸਚ ਆਕਾਰ, ਸਚ ਵਰਤੈ ਸਚ ਆਪਾਸਾਰ, ਪਾਰ ਬ੍ਰਹਮ ਜਿਨ ਸਚ ਕਰਜਾ।

ਗੁਰ ਕੈ ਬਚਨ ਪਦਾਰਥ ਲਹਿ ਹੋਏ ਦਾਤੇ ਦੁਖ ਕਾਟਨ ਹਾਰ ਜਾ ਕੇ ਸੰਗਤ ਰਹਿ ਸੰਸਾਰ ਜਨ ਕਾ ਸੇਵਕ ਸੋੜ ਭਾਗੀ ਜਨ ਕੈ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ। ਸਲੋਕ ਆਉ ਦੇ ਸੱਚ ਜੁਗਾ ਦੇ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਅਸਟਪਦੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ

ਨੇ ਮੰਤਨ ਨਾਮ ਮੈਂ ਨਾਮ ਸਮਾਨੇ ਊਠ ਬੈਠ ਸੋਤ ਨਾਮ ਕਹੋ ਨਾਨਕ ਜਨ ਕੈ ਸਦਕਾਮ ਬੋਲੋ ਜਸ ਜੇ ਬਾਦਨ ਰਾਤ ਪ੍ਰਭ ਆਪਣੇ ਜਨ ਕੀਨੀ ਦਾਤ ਕਰੇ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉਂ ਰਹੇ ਸਮਾਏ ਜੋ ਹੋਆ ਵਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਾਏ ਇੱਕ ਨਾ ਜਾਣੋ ਆਠ ਪ੍ਰਭ ਆਠ ਪੈਰ ਪ੍ਰਭ ਵਸੈ ਹਜੂਰੇ ਕਹੋ ਨਾਨਕ ਸਹੀ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇ ਮਨ ਤਨ ਆਪਣਾ ਤਿਨ ਜਾਂਦੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵੈ ਤਿਸ ਕੈ ਦਰਸ ਸਭ ਪਾਪ ਮਿਟਾਵੈ

ਸਤ ਪੈਰਾ ਸਲੋਕ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ। ਅਸ਼ਟਪਦੀ ਸਤਿਗੁਰ ਸੇ ਕੀ ਕਰੈ ਪ੍ਰਤਪਾਲ ਸੇਵਕ ਕਉ ਗੁਰ ਸਦਾ ਦਇਆਲ ਸੇ ਕੀ ਗੁਰ ਦੁਰਮਤਿ ਮਲਿ ਹਿਰੈ ਗੁਰ ਬਚਨੀ ਹਰਿ ਨਾਮ ਉਚਰੈ ਸਤਿਗੁਰ ਸੇ ਕੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ। ਸਤਿਗੁਰ ਸੇ ਕਉ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਸਤਿਗੁਰ ਸੇ ਕਾ ਹਥ ਪਲ ਸਵਾਰੈ ਨਾਨਕ ਸਤਿਗੁਰ ਸੇ ਕਉ ਜੀ ਨਾਲ ਸਮਾਰੈ। ਗੁਰ ਕੈ ਗ੍ਰਹਿ ਸੇਵਕ ਜੋ ਰਹੈ ਗੁਰ ਕੀ ਆਗਿਆ ਮਨ ਮਹਿ ਸਹਿ ਆਪਸ ਕਉ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿ ਧਿਆਵੈ ਮਨ ਬੀਜੈ ਸਤਿਗੁਰ ਕੈ ਪਾਸ।

ਨਾ ਜਾਈਏ। ਨਾਨਕ ਐਸਾ ਗੁਰ ਬੜਭਾਗੀ ਪਾਈਐ, ਸਫਲ ਦਰਸ਼ਨ ਪੇਖ ਪੁਨੀਤ, ਪਰਸ ਚਰਨ ਗਤ ਨਿਰਮਲੀਤ, ਭੇਟ ਸੰਗਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗਹਿ ਗਵੇ, ਸੁਣਕਰ ਬਚਨ ਕਰਨਿਆ, ਘਾਨੇ ਮਨ ਸੰਤੋਖਾ ਤੁਮ ਪਤੀਆਂ ਨੇ, ਪੂਰਾ ਗੁਰੂ ਅਖਿਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ ਪੇਖ ਹੈ, ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵੈ।

ਸੰਗ ਰਚ ਰਚਨਾ ਆਪਣੀ ਕਲਤਾ ਹਾਰੀ ਅਨਕਬਾਰ ਨਾਨਕ ਬਲਿਹਾਰੀ। ਸਲੋਕ ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਗਨੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕੇ ਧਨ ਸਾਰ। ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਔਰ ਪਾਪ ਸਮੀਤ ਵਿਸਾਰ ਹੋ ਚਰਨ ਕਮਲ ਮਹਿ ਔਰ ਧਾਰ ਹੋ ਕਰਨ ਕਰਨ ਸੁਪ੍ਰਭ ਸਮਰਾਤ ਦ੍ਰਿੜ ਕਰ ਗਵ ਨਾਮ ਹਰ ਵਾਥੇ ਧਨ ਸੰਚ ਹੋ ਬਹੁ ਭਗਵਾਨ ਸੰਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਹੇ ਸਰਵ ਰੂਪ ਨਾਨਕ ਮਿਟ ਜਾ ਹੇ ਜਿਸ ਧਨ ਕਉ ਚਾਰ ਕੋਟ ਉਠਤਾਵੈ ਸੋ ਧਨ ਹਰ ਸੇਵਾ ਤੇ ਪਾਵੈ ਜਿਸ ਸੁਖ ਕਉ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕਉ ਕਰਹਿ ਭਲੀ ਕਰਨੀ ਸਾ ਸੋਭਾ ਭਜ ਹਰ।

ਸਿਮਰਤ ਸਾਸਤ ਬੇਦ ਵਿਚਾਰੇ, ਹਰ ਕੀ ਭਗਤ ਕਰੋ ਮਨ ਲਾਏ, ਮਨ ਬੰਛਤ ਨਾਨਕ ਫਲ ਪਾਏ। ਸੰਗ ਨਾ ਚਾਲਸ ਤੇਰੇ ਧਨਾ, ਤੂੰ ਕਿਆ ਲਪਟਾਵੇ ਮੂਰਖ ਮਨਾ। ਸੋਤ ਮੀਤ ਕੁਟਾਂ ਬਰ ਬਨਿਤਾ, ਇੰਤੇ ਕਹੋ ਤੁਮ ਕਵਨ ਸੁਨਾਥਾ। ਰਾਜ ਰੰਗ ਮਾਇਆ ਵਿਸਥਾਰ, ਇੰਤੇ ਕਹੋ ਕਵਨ ਛੁਟਕਾਰ। ਵਸ ਹਸਤੀ ਰਥ ਸਵਾਰੀ, ਝੂਠਾ ਡੰਫ ਝੂਠ ਪਾਸਾਰੀ। ਜਿੰਦੀ ਏ ਤਿਸ ਬੁੱਝੈ ਨਾ ਬੇਗਾਨਾ, ਨਾਮ ਵਿਸਾਰ ਨਾਨਕ ਪਛਤਾਨਾ।

ਬਿਨ ਸਜਾਏ ਹੋਮੈ ਬਿਖੈਰ ਹੋਹੇ ਅਜੰਤ ਬਸੈ ਸੁਖਨਾਲ ਸਾਸਗਰਾ ਸਰਨਾਮ ਸੰਭਾਲ ਛਾਟ ਸਿਆਣ ਪਸਗਲੀ ਮਨਾ ਸਾਧ ਸੰਗ ਪਾਵੈ ਸਚ ਤਨਾ ਹਰ ਪੂੰਜੀ।

ਸੋ ਭਰ ਭਰੇ ਪ੍ਰੇਮ ਰਸ ਰੰਗ ਉਪਜੈ ਜਾਉ ਸਾਧ ਕੈ ਸੰਗ ਪਰੇ ਸਰ ਨਿਆਨ ਸਭ ਤਿਆਗਮ ਤਰ ਪ੍ਰਗਾਸਨ ਦਿਨ ਲਿਵ ਲਾਗ ਬੜ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ। ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ।

ਗਾਂਢਾ ਗੁਰਪੂਰੇ ਤਤੁ ਇਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਇਹ ਕਾਮ ਮਾਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਹਿ ਨਾਮ ਜਪਾਵ ਭਗਤ ਪਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋਸੀ ਸ਼ਾਰ ਸਰਬ ਕਲਿਆਣ ਸੁਖ ਨਿਦ ਨਾਮ ਬੂਟ ਜਾਤ ਪਾਏ ਬਿਸਰਾਮ ਸਗਲ ਦੁਖ ਕਾ ਹੋਤ ਨਾਸ ਨਾਨਕ ਨਾਮ ਜਪੋ ਗੁਣਤਾਸ

ਪਾਵੈ ਸੰਗ ਇੱਕ ਬਸ ਦੀ ਜੈ ਕਰਮਿਆ। ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ, ਨਾਨਕ ਰਹਿਆ ਸਰਬ ਸਮਾਏ।

ਸੋ ਹੋਏ ਪੁਨੀਤ ਭਗਤ ਭਾਈ ਲਾਵੈ ਮਨਹੀਤ ਹਮ ਨਿਰਗੁਣਿਆਰ ਨੀਚ ਅਜਾਨ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੋਖ ਪਾਏ ਇੱਕ ਨਿਮ ਖਰਕੇ ਗੁਣ ਗਾਏ ਅੰਕਰਾਜ ਭੋਗ ਬੜਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੁ ਕਰਨੀ ਸੋ ਬਾਤਨਵੰਤ ਹਿਰਦੈ ਵਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੁ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ ਅਸ਼ਟਪਦੀ ਜਬ ਅਕਾਰ ਇਹੋ ਕਛ ਨ ਦ੍ਰਿਸ਼ਟੇਤਾ ਪਾਪੁਨ ਤਵ ਕਹਿਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਧ ਤਵ ਬੈਰ ਵਿਰੋਧ ਕਿਸ ਸੰਗ ਕਮਾਤ

ਲੈ ਸਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਨ ਸੂ ਸਭ ਜਗਤ ਪਰੋਏ ਜਾ ਕੋ ਪ੍ਰਭ ਜੀ ਆਪ ਬੁਝਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸ੍ਰੇਸ਼ਟ ਕਾ ਜੇਤਾ ਜੀ ਜੰਤਰ ਸਭਤਾ ਕਹਿ ਹਾਥ ਦੀਨ ਦਇਆਲਾ ਨਾਥ ਕੋ ਨਾਥ ਜਿਸ ਰਾਖੈ ਤੁਸ ਕੋਈ ਨਾ ਮਾਰੈ ਸੋ ਮੂਆ ਜੇ ਸੁਮਨ ਹੋ ਵਿਸਾ

ਪ੍ਰਤਪਲ ਜੀਅਨ ਬਪਾਤ ਜੋ ਜੋ ਰਚਿਓ ਸੁਤ ਸਹਿਤ ਆਪ ਜਿਸ ਭਾਵੈ ਤਿਸ ਲਏ ਮਿਲਾ।

ਤਿਸ ਤੇ ਦੂਰ ਕਹਾ ਕੋ ਜਾਏ ਉਬਰੈ ਰਾਖਨ ਹਾਰ ਤੇ ਆਏ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੈ ਤਿਸ ਨਾ ਹੀ ਦੁਖ ਨਾਮ ਜਪਤ ਮਨ ਹੋਵਤ ਸੂਹ ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕੋ ਕੋਇ ਨ ਪਹੁੰਚਣ ਹਾਰ ਸਿਰੀ ਉੱਪਰ ਠਾਡਾ ਗੁਰਸੂਰਾ ਨਾਨਕ ਤਾ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਪੇਖ ਉਧਰਤ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰਜਾਮੀ ਪੁਰਖ ਪ੍ਰਧਾਨ।

ਹਰ ਕਿਰਪਾ ਤੈ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾਲਾ ਗਾ ਮੀਠਾ ਸਗਲ ਸਮਿਗਰੀ ਵਿਵੇਕ ਘਟ ਮਾਹੀ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ ਨੌ ਨਿਧਿ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿਸ ਕਾ ਬਿਸਰਾਮ ਸੁਨ ਸਮਾਧ ਅਨਹਤ ਤੈਨਾਤ ਕਹਿਣ ਨਾ ਜਾਈਏ ਚਰਜ ਬਿਸਮਾ ਤਿਨ ਦੇਖਿਆ ਜਸੁ ਆਪ ਦਿਖਾਏ ਨਾਨਕ ਤਿਸ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਰ ਅਨੰਤ ਘਟ ਘਟ ਬਿਆ ਪ੍ਰਿਆ ਭਗਵੰਤ ਧਰਨ ਮਾਹੀ ਆਕਾਸ਼ ਪਿਆ ਸਰਵ ਲੋਕ ਪੂਰਨ ਪ੍ਰਤਪਾ ਬਨ ਤਿਨ